ਕੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇਰਾ ਭੀੜੇ ਅੱਗੇ ਜਾਵਣਾ ਨੰਗਾ ਦੂਜਕ ਚਾਲਿਆ ਤਦ ਸੇਖਰਾ ਡਰਾਵਣਾ ਕਰ ਅਗਣ ਪਛੋਤਾਵਣਾ ਕਰ ਅਗਣ

0: ਮੈਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜ ਰਹੇ ਨੇ। ਆਹੋ ਸੁਣਦੇ ਹਾਂ ਹਿੰਦੀ ਚ ਸਮਾਚਾਰ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਤਾਂ ਹੁਣ ਸਮਾਪਤ ਫਰਮਾਨੇ ਆ ਸੂਫੀਆਨਾ ਕਲਾਮ।
2: ਸਮਾਪਤ ਫਰਮਾਓ ਸੂਫੀਆਨਾ ਰੰਗ। ਸਮਾਪਤ ਫਰਮਾਓ ਸੂਫੀਆਨਾ ਰੰਗ।

ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਨਾਲ ਹੀ AIR ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਹਿੱਕ ਕਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਕਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

ਸਾਈਂ ਝੂਲੇ ਲਾਲ ਦੀ ਇਬਾਦਤ ਵਿਚ ਗਾਇਆ ਵੰਜਣ ਵਾਲਾ ਹੈ ਗੀਤ ਦਮਾਦਮ ਮਸਤ ਕਲੰਦਰ। ਮਾਤਾ ਹੀ ਕੋਈ ਸਿਰਾਏ ਕੀ ਬਿਰਾਦਰੀ ਵਿਚ ਇੰਝਾ ਬੰਦਾ ਹੋ ਸੀ ਜੇ ਨਾ ਸੁਣ ਰੱਖਿਆ ਹੋ ਸੀ। ਬਹੁਤ ਵੱਡੇ ਵੱਡੇ ਗਾਇਕਾਂ ਨੇ ਇਹ ਗੀਤ ਗਾਇਆ ਹੈ। ਅੱਜ ਅਸਾਕੂ ਰੂਪੇਸ਼ ਚੋਪੜਾ ਜੀ ਇਹ ਗੀਤ ਗਾ ਕੇ ਸੁਣੇ ਸਨ, ਦਮਾਦਮ ਮਸਤ ਕਲੰਦਰ।

0: दे अंदर हो लाल मेरी, हो लाल मेरी।
1: ਸਿੰਘ ਬੁੱਲੇ ਸ਼ਾਹ ਸਾਹਿਬ ਇੱਕ ਬਹੁਤ ਵੱਡੇ ਫਕੀਰ ਹਨ, ਸੰਤ ਹਨ, ਖੁਦਾ ਦੇ ਨੇਕ ਬੰਦੇ ਹਨ, ਜਿਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਵਿੱਚ ਸਰਾਇਕੀ ਵਿੱਚ ਗੀਤ ਲਿਖੇ ਹਨ। ਉਹਨਾਂ ਦਾ ਇੱਕ ਬਹੁਤ ਮਸ਼ਹੂਰ ਗੀਤ ਹੈ, ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ। ਰੁਪੇਸ਼ ਚੋਪੜਾ ਜੀ।

ਖੇੜੇ ਜਿਨ੍ਹਾਂ ਨੇ ਸਾਡੇ ਮਾਹੀ ਮਾਹੀ ਨਿਖੇੜੇ ਗਰਦਨ ਗੁਨਾਵੇ ਉਹਨਾਂ ਦੀ ਗਲ ਗੋਰੀ ਦੇ ਬਿਛੂਨ ਕਾਲੇ ਗਲ ਗੋਰੀ ਦੇ

ਵਾਹ ਜੀ ਵਾਹ, ਬਹੁਤ ਵਧੀਆ ਰੂਪੇਸ਼ ਚੋਪੜਾ ਜੀ। ਨਿੰਦਰ ਤੇ ਕਈਆਂ ਹਾਏ ਕਈਆਂ ਝੋਕਾਂ ਲਾਈਆਂ, ਹੁਣ ਅਸਾਂ ਤੁਹਾਡੇ ਕੰਨੋਂ ਇੱਕ ਵੀ ਫਰਮਾਇਸ਼ ਕਰੇ ਸੂ, ਇੱਕ ਵਧੀਆ ਸੂਫੀ ਗੀਤ, ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ, ਇਸ਼ਕ ਤੇ ਵਾਹ ਬਰੋਬਰ ਇਸ਼ਕ ਦਾ ਤਾ ਤਖੇਰਾ, ਵਾਹ ਸੜੇਂਦੀ ਕੱਖ ਕਾਨੇ ਨੂੰ ਇਸ਼ਕ ਸੜੇਂਦਾ ਜਿਹੜਾ, ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ।

ਸਾਨੂੰ ਲੱਗ ਗਈ ਬੇਅਖਤਿਆਰੀ, ਸਾਨੂੰ ਲੱਗ ਗਈ ਬੇਅਖਤਿਆਰੀ, ਸੀਨੇ ਦੇ ਵਿੱਚ ਨਾ ਸਮਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਹੁਲ ਹੁਲਾ ਕੇ ਇਸ਼ਕ ਜੁਆਇਆ, ਮੁਹੱਬਤ ਡਾਡਾ ਸ਼ੋਰ ਮਚਾਇਆ, ਮੁਹੱਬਤ ਡਾਡਾ ਸ਼ੋਰ ਮਚਾਇਆ। ਹੁਲ ਹੁਲਾ ਕੇ ਇਸ਼ਕ ਜੁਆਇਆ, ਮੁਹੱਬਤ ਡਾਡਾ ਸ਼ੋਰ ਮਚਾਇਆ, ਮੁਹੱਬਤ ਡਾਡਾ ਸ਼ੋਰ ਮਚਾਇਆ। ਥਾ ਥਾ ਨਾਚ ਨਚਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਉਹ ਸਾਨੂੰ ਲੱਗ ਗਈ ਬੇਅਖਤਿਆਰੀ, ਸਾਨੂੰ ਲੱਗ ਗਈ ਬੇਅਖਤਿਆਰੀ, ਸੀਨੇ ਦੇ ਵਿੱਚ ਨਾ ਸਮਾਈ ਹੈ ਯਾਰ ਡਾਡੀ,

ਸਾਮੀਨ ਅੱਜ ਪ੍ਰੋਗਰਾਮ ਦੇਸ਼ ਪੰਜਾਬ ਦੇ ਵਿੱਚ ਕੀਤੀ ਜਾਏਗੀ ਅੱਜ ਦੀ ਗੱਲ ਯਾਨੀ ਕਿ ਦਿਲ ਦੀ ਦੇਖਭਾਲ ਬਾਰੇ ਦਿਲ ਦੀ ਸੰਭਾਲ ਜ਼ਰੂਰੀ ਹੈ ਇਸ ਬਾਬਤ ਗੱਲਬਾਤ ਕੀਤੀ ਜਾਏਗੀ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਕਥਾ ਲੋਕ ਦੇ ਵਿੱਚ ਤੁਸੀਂ ਸੁਣੋਗੇ ਕਹਾਣੀ ਅੰਨਦਾਤਾ ਜਿਸ ਤੋਂ ਬਾਅਦ ਪੰਜਾਬੀ ਗੀਤ ਤੁਹਾਨੂੰ ਸੁਣਾਏ ਜਾਣਗੇ ਦੋਸਤੋ ਦੇਸ਼ ਪੰਜਾਬ ਪ੍ਰੋਗਰਾਮ ਜਿਹਦੇ ਵਿੱਚ ਵੱਖਰੀ ਵੱਖਰੀ ਕਿਸਮ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਤਾਂ ਕਿ ਸਾਡੇ ਦੋਸਤ ਉਨ੍ਹਾਂ ਪ੍ਰੋਗਰਾਮਸ ਨੂੰ ਸੁਣ ਕੇ ਆਪਣਾ ਜ਼ਿੰਦਗੀ ਦੇ ਪ੍ਰਤੀ ਨਜ਼ਰੀਆ ਹੋਰ ਵੀ ਖੂਬਸੂਰਤ ਬਣਾ ਸਕਣ ਚੰਗੀਆਂ ਗੱਲਾਂ ਆਕਾਸ਼ਵਾਣੀ ਤੋਂ ਸੋ ਦੋਸਤੋ ਅੱਜ ਦੀ ਗੱਲ ਦੇ ਵਿੱਚ ਆਪਾਂ ਗੱਲ ਕਰਾਂਗੇ ਦਿਲ ਦੀ ਦਿਲ ਦਾ ਮਾਮਲਾ ਹੈ ਕੁਝ ਤੇ ਡਰੋ ਸਜਨ ਤੌਬਾ ਖੁਦਾ ਦੇ ਵਾਸਤੇ ਥੋੜਾ ਰਹਿਮ ਕਰੋ ਸਜਨ ਗੁਰਦਾਸ ਮਾਨ ਸਾਹਿਬ ਕਹਿੰਦੇ ਨੇ ਕਿ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਪਾ ਸਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸਜਣਾ ਦਿਲ ਧੜਕਦਾ ਹੈ ਤੇ ਅਸੀਂ ਜਿਉਂਦੇ ਹਾਂ ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ ਤੇ ਸਭ ਦੀ ਜਾਣ ਮੁੱਠੀ ਚ ਆ ਜਾਂਦੀ ਹੈ ਕਿ ਹੁਣ ਕੀ ਹੋ ਗਿਆ ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਨਹੀਂ ਬੜਾ ਨਰਮ ਹੋ ਗਿਆ ਇਹ ਬੜਾ ਨਿਰਮੋਹੀ ਹੋ ਗਿਆ ਪਤਾ ਨਹੀਂ ਕਦੋਂ ਇਹਦੀ ਧੜਕਣ ਵੱਧ ਜਾਣੀ ਹੈ ਤੇ ਕਦੋਂ ਘੱਟ ਜਾਣੀ ਹੈ ਵਿਸ਼ਵ ਹਿਰਦੇ ਦਿਵਸ ਦੇ ਉੱਤੇ ਅਸੀਂ ਅੱਜ ਦਿਲ ਦੀਆਂ ਗੱਲਾਂ ਹੀ

ਦਿਲ ਦੀਆਂ ਗੱਲਾਂ ਕਰਨ ਵਾਸਤੇ ਸਭ ਤੋਂ ਪਹਿਲਾਂ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਦਿਲ ਸਿਰਫ ਸਾਡੇ ਸਰੀਰ ਦਾ ਇੱਕ ਅੰਗ ਨਹੀਂ ਹੈ, ਇਹ ਸਾਡੀ ਜ਼ਿੰਦਗੀ ਹੈ। ਇਹ ਧੜਕਦਾ ਹੈ ਤੇ ਸਭ ਖੁਸ਼ ਨੇ, ਇਹ ਨਹੀਂ ਧੜਕਦਾ ਤੇ ਵਿਪਤਾ ਪੈ ਜਾਂਦੀ ਹੈ। ਦੋਸਤੋ, ਦਿਲ ਸਾਡੇ ਸਰੀਰ ਦੇ ਵਿੱਚ ਖੂਨ ਤੇ ਆਕਸੀਜਨ ਸਾਡੇ ਸਰੀਰ ਦੇ ਬਾਕੀ ਜ਼ਰੂਰੀ ਅੰਗਾਂ ਤੱਕ ਪਹੁੰਚਾਉਂਦਾ ਹੈ। ਇਸ ਲਈ ਦਿਲ ਦੀ ਸਿਹਤ ਦਾ ਚੰਗਾ ਹੋਣਾ, ਤੰਦਰੁਸਤ ਹੋਣਾ ਇਹ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ। ਸਾਡਾ ਦਿਲ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹੀ ਹੈ ਜੋ ਸਾਡੀ ਜ਼ਿੰਦਗੀ ਦੇ ਪਲ ਪਲ ਨੂੰ ਅੱਗੇ ਵਧਾਉਂਦਾ ਹੈ। ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅੱਜ ਦੀ ਕੰਮ, ਪੜ੍ਹਾਈ, ਪਰਿਵਾਰ, ਨੌਕਰੀ ਇੰਨੀਆਂ ਸਾਰੀਆਂ ਜ਼ਿੰਮੇਦਾਰੀਆਂ ਨੇ ਕਿ ਇਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਰੁੱਝੇ ਹੁੰਦੇ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਆਪਣੇ ਕੰਮਾਂ ਵੱਲ ਧਿਆਨ ਦਿੰਦੇ ਹਾਂ ਤੇ ਆਪਣੇ ਦਿਲ ਜਿਹੜਾ ਕਿ ਐਡਾ ਜ਼ਰੂਰੀ ਹੈ ਉਹਦਾ ਧਿਆਨ ਰੱਖਣਾ ਭੁੱਲੇ ਜਾਂਦੇ ਹਾਂ। ਅਸੀਂ ਕੀ ਕੀ ਗਲਤੀਆਂ ਕਰਦੇ ਹਾਂ? ਅਸੀਂ ਆਵਾਗੌਣ ਖਾਂਦੇ ਹਾਂ, ਅਸੀਂ ਘਰ ਦਾ ਖਾਣਾ ਨਹੀਂ ਖਾਂਦੇ, ਅਸੀਂ ਬਾਹਰਲਾ ਖਾਣਾ ਖਾਂਦੇ ਹਾਂ ਕਿਉਂਕਿ ਸਾਨੂੰ ਤੇਜ਼ ਮਸਾਲੇ ਵਾਲੇ ਖਾਣੇ ਬੜੇ ਸਵਾਦ ਲੱਗਦੇ ਨੇ। ਅਸੀਂ ਬੜੇ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹਾਂ, ਸਿਟਿੰਗ ਜੌਬਸ ਨੇ, ਜਦਕਿ ਕਿਹਾ ਜਾਂਦਾ ਹੈ ਕਿ ਜੇ ਦਿਲ ਨੂੰ ਤੰਦਰੁਸਤ ਰੱਖਣਾ ਹੈ ਕੰਮ ਕਰਦੇ ਕਰਦੇ ਵਿੱਚੋਂ ਉੱਠਿਆ ਕਰੋ, ਥੋੜੀ ਸਟ੍ਰੈਚਿੰਗ ਕਰਿਆ ਕਰੋ, ਕਦੀ ਬਾਹਾਂ ਉੱਤੇ ਚੁੱਕਿਆ ਕਰੋ, ਕਦੀ ਪੈਰਾਂ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰੋ, ਥੋੜੀ ਤੁਰਨ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਦਿਲ ਹੈ ਬਾਕਾਇਦਗੀ ਦੇ ਨਾਲ ਕੰਮ ਕਰਦਾ ਰਹੇ। ਅਸੀਂ ਆਪਣੀ ਸਰੀਰਕ ਸਰਗਰਮੀਆਂ ਘੱਟ ਕਰ ਦਿੱਤੀਆਂ। ਪਹਿਲਾਂ ਪੈਰਾਂ ਭਾਰ ਬਹਿ ਕੇ ਪੋਚੇ ਮਾਰਨਾ, ਖੇਡਣਾ, ਹੈ ਨਾ, ਕੋਈ ਨੀਚੇ ਬੈੱਡ ਦੀ ਚੀਜ਼ ਚਲੀ ਗਈ ਹੈ, ਦਵਾ ਦਵ ਕੱਢ ਲੈਣੀ। ਹੁਣ ਅਸੀਂ ਸੋਟੀਆਂ ਰੱਖੀਆਂ ਹੋਈਆਂ, ਦਵਾ ਦਵ ਕੱਢ ਲੈਂਦੇ ਹਾਂ। ਹੁਣ ਅਸੀਂ ਆਪਣੇ ਸਰੀਰ ਨੂੰ ਆਰਾਮ ਮੋਡ ਦੇ ਉੱਤੇ ਲਗਾ ਦਿੱਤਾ ਹੈ। ਬਾਕੀ ਰਾਤੀ ਅਸੀਂ ਮੋਬਾਈਲ ਦੇ ਉੱਤੇ ਜਿਉਂ ਰੀਲਾਂ ਦੇਖਣ ਲੱਗਦੇ ਹਾਂ, ਜਿਉਂ ਗੱਲਾਂ ਕਰਨ ਲੱਗਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਦਿਲ ਸਾਨੂੰ ਬਾਸੀਆਂ ਮਾਰ ਮਾਰ ਕੇ ਸੰਕੇਤ ਦੇ ਰਿਹਾ ਵੀ ਹੁਣ ਮੈਨੂੰ ਸੌਣ ਦਿਓ, ਹੁਣ ਮੈਨੂੰ ਆਰਾਮ ਕਰਨ ਦਿਓ। ਸਾਡਾ ਸਰੀਰ ਬੇਸ਼ੱਕ ਸੋ ਜਾਂਦਾ, ਅਸੀਂ ਬਿਲਕੁਲ ਪਤਾ ਹੀ ਨਹੀਂ ਹੁੰਦਾ ਕੀ ਹੁੰਦਾ ਪਿਆ, ਪਰ ਦਿਲ ਨਿਰੰਤਰ ਕੰਮ ਕਰਦਾ ਹੈ। ਸੁੱਤੇ ਹੋਏ ਵੇਲੇ ਵੀ ਇਹ ਪੰਪਿੰਗ ਦਾ ਕੰਮ ਕਰਦਾ ਹੀ ਰਹਿੰਦਾ। ਸੋ ਦਿਲ ਨੂੰ ਆਰਾਮ ਨਹੀਂ, ਦਿਲ ਨੂੰ ਥੋੜੀ ਜੀ ਧਿਆਨ ਦੀ ਜ਼ਰੂਰਤ ਹੈ। ਖੁਰਾਕ ਦਾ ਧਿਆਨ ਰੱਖਣਾ ਚਾਹੀਦਾ, ਚੰਗੀਆਂ ਖੁਰਾਕਾਂ ਖਾਣੀਆਂ ਚਾਹੀਦੀਆਂ ਨੇ। ਦਿਲ ਕਹਿੰਦਾ ਹੈ ਕਿ ਤੂੰ ਚੰਗੀ ਖੁਰਾਕ ਖਾ ਤੇ ਮੈਂ ਤੇਰੀ ਜ਼ਿੰਦਗੀ ਨੂੰ ਤੰਦਰੁਸਤ ਰੱਖਾਂਗਾ। ਪਰ ਜੇ ਅਸੀਂ ਤਾਜ਼ੀਆਂ ਸਬਜ਼ੀਆਂ ਨਹੀਂ ਖਾਵਾਂਗੇ, ਅਸੀਂ ਸਲਾਦ ਨਹੀਂ ਖਾਵਾਂਗੇ, ਦੁੱਧ ਨਹੀਂ ਪੀਵਾਂਗੇ, ਦਹੀਂ ਨਹੀਂ ਖਾਵਾਂਗੇ ਤੇ ਫਿਰ ਅਸੀਂ ਕਿਵੇਂ ਤੰਦਰੁਸਤ ਰਵਾਂਗੇ? ਪੀਜ਼ਾ, ਬਰਗਰ ਤੇ ਨੂਡਲਸ ਦੇ ਨਾਲ ਇਹ ਤਾਂ ਬੜੀ ਮਾੜੀ ਗੱਲ ਹੈ। ਇਸ ਕਰਕੇ ਤਾਜ਼ੀਆਂ ਸਬਜ਼ੀਆਂ, ਫਲ, ਦਾਲਾਂ, ਸਾਬਤ ਅਨਾਜ, ਸੰਤੁਲਿਤ ਭੋਜਨ ਯਾਨੀ ਕਿ ਬੈਲੈਂਸ ਡਾਇਟ ਸਾਨੂੰ ਜ਼ਰੂਰ ਖਾਣੀਆਂ ਚਾਹੀਦੀਆਂ। ਇਹ ਜਿਹੜਾ ਪ੍ਰੋਸੈਸਡ ਫੂਡ ਅਸੀਂ ਖਾਂਦੇ ਹਾਂ ਜਾਂ ਡੱਬਾ ਬੰਦ ਜਾਂ ਟੀਨ ਬੰਦ ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਤੇ ਦੇਖੋ ਤੁਸੀਂ ਆਪੇ ਸੋਚੋ ਕਿ ਘਰ ਦੇ ਵਿੱਚ ਉਹੀ ਸਮਾਨ ਸ਼ੈਲਫ ਦੇ ਉੱਤੇ ਪਿਆ ਹੋਵੇ ਤੇ ਉਹ ਖਰਾਬ ਹੋ ਜਾਏ। ਜੇ ਇਹਦੇ ਵਿੱਚ ਪ੍ਰਿਜ਼ਰਵੇਟਿਵ ਨਾ ਪਾਏ ਜਾਣ ਤੇ ਇਹ ਸਮਾਨ ਬੜੀ ਜਲਦੀ ਖਰਾਬ ਹੋ ਜਾਏ। ਇਸ ਕਰਕੇ ਸਾਨੂੰ ਇਹਨਾਂ ਡੱਬਾ ਬੰਦ ਭੋਜਨ ਤੋਂ ਨਾ ਲੈਣੀ ਚਾਹੀਦੀ ਹੈ, ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਬਾਕੀ ਜਿਉਂ ਜਿਉਂ ਉਮਰ ਵੱਧਦੀ ਹੈ, ਕਹਿੰਦੇ 40 ਸਾਲ ਤੋਂ ਬਾਅਦ ਜਿਹੜੀਆਂ ਤਿੰਨ ਚਿੱਟੀਆਂ ਚੀਜ਼ਾਂ ਨੇ, ਨਮਕ, ਚੀਨੀ ਤੇ ਮੈਦਾ, ਇਹਦਾ ਇਸਤੇਮਾਲ ਬਹੁਤ ਘੱਟ ਕਰਨਾ ਚਾਹੀਦਾ ਹੈ। ਜ਼ਿਆਦਾ ਨਮਕ ਖਾਵਾਂਗੇ ਤੇ ਬਲੱਡ ਪ੍ਰੈਸ਼ਰ ਵੱਧ ਜਾਏਗਾ, ਜ਼ਿਆਦਾ ਚੀਨੀ ਖਾਵਾਂਗੇ ਤੇ ਫੇਰ ਕੀ ਹੋ ਸਕਦਾ ਹੈ, ਸਾਡੀ ਸ਼ੂਗਰ ਵੱਧ ਸਕਦੀ ਹੈ। ਮੈਦਾ ਖਾਵਾਂਗੇ ਤੇ ਕੋਲੈਸਟ੍ਰੋਲ ਵੱਧ ਜਾਂਦਾ ਹੈ। ਇਸ ਕਰਕੇ ਆਪਣੇ ਮੈਟਾਬੋਲਿਕ ਹੈਲਥ ਨੂੰ ਧਿਆਨ ਚ ਰੱਖਦੇ ਹੋਏ ਲੂਣ, ਮਿੱਠਾ ਤੇ ਮੈਦਾ ਘਟਾ ਦਿਓ। ਤਲੀਆਂ ਫਲੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ। ਅੱਜ ਕੱਲ ਏਅਰ ਫਰਾਇਰ ਆਏ ਨੇ, ਅੱਜ ਕੱਲ ਸਟੀਮ ਵਾਲੀਆਂ ਚੀਜ਼ਾਂ ਬੜੀਆਂ ਆ ਗਈਆਂ। ਸਟੀਮਰ ਆਪਣੇ ਘਰ ਛੋਟਾ ਜਿਹਾ ਲਿਆ ਕੇ ਰੱਖੋ, ਤੁਸੀਂ ਚੀਜ਼ਾਂ ਸਟੀਮ ਕਰਕੇ ਵੀ ਖਾ ਸਕਦੇ ਹੋ। ਬਾਕੀ ਕੁਦਰਤ ਵਰਗੀ ਤਾਂ ਕੋਈ ਸਾਡੇ ਕੋਲ ਦੇਣ ਹੈ ਹੀ ਨਹੀਂ ਨਾ। ਕੁਦਰਤ ਦੇ ਨਾਲ ਦੋਸਤੀ ਪਾਓ, ਕਸਰਤ ਨੂੰ ਆਪਣੀ ਰੁਟੀਨ ਬਣਾਓ, ਦਿਲ ਦੀ ਸਿਹਤ ਲਈ ਰੈਗੂਲਰ 15 ਤੋਂ 20 ਮਿੰਟ ਆਪਣੇ ਵਾਸਤੇ ਕੱਢਣਾ ਬੜਾ ਜ਼ਰੂਰੀ ਹੈ। ਹੁਣ ਦੇਖੋ ਤੁਸੀਂ ਕੋਈ ਕੰਮ ਕਰਦੇ ਪਏ ਹੋ, ਕੋਈ ਮਸ਼ੀਨਰੀ ਠੀਕ ਕਰਦੇ ਪਏ ਹੋ, ਕੋਈ ਆਫਿਸ ਦੀ ਰਿਪੋਰਟ ਬਣਾਉਂਦੇ ਪਏ ਹੋ, ਤਾਂ ਵੀ ਤਾਂ ਤੁਸੀਂ 15-20 ਮਿੰਟ ਜਾਂ ਅੱਧਾ ਘੰਟਾ, 4-4, 5-5 ਘੰਟੇ ਸਪੇਅਰ ਕਰਦੇ ਹੀ ਹੋ ਨਾ। ਤੇ ਕਿਉਂ ਨਾ ਆਪਣੀ ਸਿਹਤ ਵਾਸਤੇ ਵੀ ਅਸੀਂ ਮਿੱਥ ਕੇ ਰੱਖੀਏ ਕਿ ਇਹ 20 ਮਿੰਟ ਮੇਰੀ ਸਿਹਤ ਦੇ ਨੇ ਤੇ ਇਹ ਮੈਂ ਕੱਢਣੇ ਹੀ ਕੱਢਣੇ ਨੇ। ਤੇਜ਼ ਚਾਲ ਨਾਲ ਤੁਰਿਆ ਕਰੋ, ਸਾਈਕਲ ਚਲਾਇਆ ਕਰੋ, ਹੋ ਸਕੇ ਤੇ ਤੁਸੀਂ ਸਵਿਮਿੰਗ ਵੀ ਕਰ ਸਕਦੇ ਹੋ ਆਪਣੀ ਸਮਰੱਥਾ ਦੇ ਹਿਸਾਬ ਨਾਲ। ਤੁਸੀਂ ਰੀਲਾਂ ਦੇਖ ਕੇ ਇੰਸਪਾਇਰ ਨਹੀਂ ਹੋਣਾ ਕਿ ਉਹ ਜੀ ਬੜੇ ਵੱਡੇ ਵੱਡੇ ਡੰਬਲ ਚੁੱਕਦੇ ਨੇ, ਵੇਟ ਲਿਫਟਿੰਗ ਕਰਦੇ ਆ, ਮੈਂ ਵੀ ਐਵੇਂ ਕਰਨਾ, ਮੈਂ ਵੀ ਇੰਟਰਮੀਡੀਏਟ ਫਾਸਟਿੰਗ ਕਰਨੀ ਹੈ, ਮੈਂ ਵੀ ਸਿਰਫ ਪਾਣੀ ਪੀ ਜਾਣਾ, ਉਹ ਵੀ 2-2, 4-4 ਬੋਤਲਾਂ। ਹਰ ਬੰਦੇ ਦਾ ਸਰੀਰ ਆਪਣਾ ਆਪਣਾ ਹੁੰਦਾ, ਜੇ ਤੁਹਾਡਾ ਪਾਣੀ ਪੀਣ ਨੂੰ ਨਹੀਂ ਜੀ ਕਰਦਾ ਪਿਆ ਤੇ ਬਿਲਕੁਲ ਨਹੀਂ ਪੀਣਾ ਚਾਹੀਦਾ। ਪਰ ਹਾਂ, ਆਪਣੇ ਆਪ ਨੂੰ ਧਿਆਏ ਵੀ ਨਾ ਰੱਖੋ, ਬਾਰ ਬਾਰ ਥੋੜੀ ਥੋੜੀ ਦੇਰ ਦੇ ਬਾਅਦ ਪਾਣੀ ਪੀਓ, ਪਾਣੀ ਦੇ ਵਿੱਚ ਨਿੰਬੂ ਪਾ ਕੇ ਪੀ ਸਕਦੇ ਹੋ। ਬਾਕੀ ਅੱਜ ਕੱਲ ਖੀਰੇ ਵਾਲਾ ਡੀਟੌਕਸ ਪਾਣੀ ਬੜਾ ਚੱਲਦਾ ਹੈ ਨਾ, ਔਰ ਇਦਾਂ ਦੇ ਪਾਣੀ ਤੁਸੀਂ ਬਣਾ ਕੇ ਆਪਣੇ ਮੂੰਹ ਦਾ

ਬੀਬਿਆਂ ਘਰਾਂ ਦੇ ਬੱਚੇ ਆਪਣੇ ਮਾਤਾ ਪਿਤਾ ਦਾ ਕਹਿਣਾ ਜ਼ਰੂਰ ਮੰਨਦੇ ਨੇ। ਆਵਾਗੋਣ ਖਾਣਾ ਨਹੀਂ, ਰਾਤ ਨੂੰ ਇਹ ਨਹੀਂ ਕਿ 2 ਵਜੇ ਉੱਠ ਕੇ ਕਹਿੰਦੇ ਪਏ ਹੋ ਕਿ ਮੰਮਾ ਜੀ ਮੈਨੂੰ ਇਹ ਬਣਾ ਦੋ ਉਹ ਬਣਾ ਦੋ। ਜਦੋਂ ਘਰ ਦੇ ਸਾਰੇ ਜਣੇ ਖਾਂਦੇ ਪਏ ਆ ਉਦੋਂ ਨਾਲ ਖਾਓ। ਆਪਣੇ ਘਰ ਨੂੰ ਹੋਟਲ ਨਾ ਸਮਝੋ, ਆਪਣੇ ਘਰ ਨੂੰ ਘਰ ਸਮਝੋ। ਮੰਮੀ ਨੇ ਕਿੰਨੀ ਮਿਹਨਤ ਦੇ ਨਾਲ ਰਸੋਈ ਚ ਖੜੇ ਹੋ ਕੇ ਪਸੀਨੋ ਪਸੀਨੀ ਹੋ ਕੇ ਤੁਹਾਡੇ ਵਾਸਤੇ ਇੰਨੀ ਸੋਹਣੀ ਸਬਜ਼ੀ ਬਣਾਈ ਹੈ। ਜੇ ਤੁਹਾਨੂੰ ਉਹ ਸਬਜ਼ੀ ਪਸੰਦ ਨਹੀਂ ਤੇ ਦਹੀਂ ਦੇ ਵਿੱਚ ਟਮਾਟਰ, ਪਿਆਜ, ਖੀਰਾ ਪਾ ਕੇ, ਧਨੀਆ ਪੁਦੀਨਾ ਪਾ ਕੇ, ਕਾਲਾ ਲੂਣ ਪਾ ਕੇ ਉਹਦੇ ਨਾਲ ਰੋਟੀ ਖਾਓ। ਤੁਹਾਨੂੰ ਰੋਟੀ ਵੀ ਸਵਾਦ ਲੱਗੇਗੀ ਤੇ ਨਾਲੇ ਹਾਜ਼ਮਾ ਵੀ ਬੜੀ ਜਲਦੀ ਹੋ ਜਾਏਗਾ। ਰੋਟੀ ਖਾਣ ਤੋਂ ਬਾਅਦ ਸੈਰ ਕਰਨ ਦਾ ਨਿਯਮ ਜ਼ਰੂਰ ਬਣਾਓ, ਭਾਵੇਂ 5 ਮਿੰਟ ਹੀ ਸੈਰ ਕਰੋ। ਤੁਹਾਨੂੰ ਨੀਂਦ ਵੀ ਵਧੀਆ ਆਏਗੀ ਤੇ ਨਾਲੇ ਦਿਲ ਵੀ ਰਹੇਗਾ ਤੰਦਰੁਸਤ। ਨੀਂਦ ਪੂਰੀ ਕਰੋ ਤੇ ਇੱਕ ਆਪਾਂ ਪਤਾ ਕੀ ਕਰਦੇ ਆ, ਸਾਨੂੰ ਇੰਡੀਅਨਸ ਨੂੰ ਇੱਕ ਆਦਤ ਹੈ, ਜਦ ਤੱਕ ਅਸੀਂ ਬਹੁਤ ਜ਼ਿਆਦਾ ਬਿਮਾਰ ਨਹੀਂ ਪੈ ਜਾਂਦੇ ਅਸੀਂ ਡਾਕਟਰ ਦੇ ਕੋਲ ਜਾਂਦੇ ਹੀ ਨਹੀਂ। ਸਾਨੂੰ ਲੱਗਦਾ ਹੈ ਕਿ ਆਲ ਇਜ਼ ਵੈਲ, ਪਰ ਨਹੀਂ, ਡਾਕਟਰ ਦੇ ਕੋਲ ਰੂਟੀਨ ਚੈੱਕਅਪ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਨੂੰ ਜਾਣਾ ਚਾਹੀਦਾ ਹੈ ਹਰ ਮਹੀਨੇ, 6 ਮਹੀਨੇ ਆਪਣੇ ਸਾਰੇ ਟੈਸਟ ਕਰਾਓ, ਬਲੱਡ ਟੈਸਟ ਕਰਵਾਓ, ਆਪਣਾ ਐਕਸਰੇ ਕਰਵਾਓ ਕਿ ਬਾਡੀ ਦੇ ਵਿੱਚ ਸਭ ਕੁਝ ਠੀਕ ਹੈ। ਡਾਕਟਰ ਦੀ ਸਲਾਹ ਦੇ ਮੁਤਾਬਿਕ ਆਪਣਾ ਖਾਣਾ ਪੀਣਾ ਰੱਖੋ। ਆਪ ਸਿਆਣੇ ਬਣਨ ਦੀ ਲੋੜ ਨਹੀਂ, ਐਵੇਂ ਫਾਲਤੂ ਦੇ ਵਿੱਚ ਦਰਦ ਨਿਵਾਰਨ ਦਵਾਈਆਂ ਤਾਂ ਬਿਲਕੁਲ ਨਹੀਂ ਖਾਣੀਆਂ ਜਿਹੜੀਆਂ ਕਿ ਤੁਹਾਡੇ ਦਿਲ ਵਾਸਤੇ ਬਿਲਕੁਲ ਵੀ ਚੰਗੀਆਂ ਨਹੀਂ ਹੈ। ਸਭ ਤੋਂ ਜ਼ਰੂਰੀ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਹਾਂ ਸ਼ਾਇਦ, ਉਹ ਇਹ ਕਿ ਤੁਸੀਂ ਰੋਜ਼ ਸੁਣਨਾ ਹੈ ਆਕਾਸ਼ਵਾਣੀ ਦੇ ਪ੍ਰੋਗਰਾਮਸ ਨੂੰ, ਕਿਉਂਕਿ ਜਿਹੜਾ ਸੁਣਦਾ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਉਹਦਾ ਦਿਲ ਤਾਂ ਹਮੇਸ਼ਾ ਹੀ ਖੁਸ਼ੀ ਦੇ ਨਾਲ, ਪਿਆਰ ਦੇ ਨਾਲ ਧੜਕਦਾ ਰਹਿੰਦਾ ਤੇ ਝੂਮਦਾ ਰਹਿੰਦਾ ਹੈ। ਤੇ ਲੋ ਜੀ, ਇਹ ਤਾਂ ਹੋ ਗਈਆਂ ਦਿਲ ਦੀਆਂ ਗੱਲਾਂ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਪ੍ਰੋਗਰਾਮ ਕਥਾ ਲੋਕ ਦੇ ਵਿੱਚ। ਕਥਾ ਲੋਕ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਉਸ ਕਹਾਣੀ ਦੀ ਜਿਹਨੂੰ ਨਾਮ ਦਿੱਤਾ ਗਿਆ ਹੈ ਅੰਨਦਾਤਾ। ਆਓ ਫਿਰ ਇਸ ਕਹਾਣੀ ਨੂੰ ਮਿਲ ਕੇ ਸੁਣਦੇ ਹਾਂ।

ਬਚਪਨ ਦੀ ਗੱਲ ਕੀਤੇ ਬਹੁਤੀ ਪੁਰਾਣੀ ਗੱਲ ਨਹੀਂ ਹੈ ਦੋਸਤੋ। ਬਚਪਨ ਦੇ ਵਿੱਚ ਕਿਵੇਂ ਅਸੀਂ ਆਪਣੇ ਘਰਦਿਆਂ ਨੂੰ ਕਹਿੰਦੇ ਹੁੰਦੇ ਸੀ, ਦਾਦੀ ਨੂੰ ਕਹਿੰਦੇ ਹੁੰਦੇ ਸੀ ਕਿ ਬੀ ਜੀ ਅਸੀਂ ਤੁਹਾਡੇ ਤੋਂ ਕਹਾਣੀ ਸੁਣਨੀ ਹੈ। ਇਹ ਕਹਾਣੀਆਂ ਸਾਨੂੰ ਨਿੱਕੇ ਹੁੰਦੇ ਤੋਂ ਸਿਖਾਉਂਦੀਆਂ ਨੇ ਕਿ ਆਪਣੀ ਇਮੇਜਿਨੇਸ਼ਨ ਨੂੰ ਕਿਵੇਂ ਡਿਵੈਲਪ ਕਰਨਾ। ਤੁਹਾਨੂੰ ਪਤਾ ਅਸੀਂ ਕਦੀ ਭੂਤ ਪ੍ਰੇਤ ਚੁੜੇਲਾਂ ਇਹਨਾਂ ਨੂੰ ਕਦੀ ਦੇਖਿਆ ਹੀ ਨਹੀਂ ਸੀ, ਪਰ ਹਾਂ ਜਦੋਂ ਸਾਡੀਆਂ ਦਾਦੀਆਂ ਨੇ ਸਾਨੂੰ ਕਹਾਣੀਆਂ ਸੁਣਾਉਂਦੀਆਂ ਉਦੋਂ ਅਸੀਂ ਇਮੇਜਿਨੇਸ਼ਨ ਦੇ ਵਿੱਚ ਸੋਚਦੇ ਹਾਂ ਕਿ ਆਖਰ ਇਹ ਕੌਣ ਹੋਣਗੇ ਜਿਨ੍ਹਾਂ ਦੇ ਉੱਤੇ ਕਹਾਣੀਆਂ ਬਣਾਈਆਂ ਗਈਆਂ। ਅੱਜ ਦੀ ਕਹਾਣੀ ਹੈ ਅੰਨਦਾਤਾ ਦੇ ਉੱਤੇ। ਆਓ ਫਿਰ ਮਿਲ ਕੇ ਸੁਣਦੇ ਹਾਂ।

0: ਉੱਥੇ ਰਹਿ ਗਈ ਹੈ ਪ੍ਰੀਤ।
1: ਬੀਬੀ ਪਾਪਾ ਜੀ ਅੰਦਰੋਂ ਕਮਰੇ ਦੀ ਕੁੰਡੀ ਲਾਈ ਹੋਈ ਹੈ।
0: ਨੀ ਬੂਹਾ ਖੜਕਾ ਕੇ ਜਿਹੜਾ ਸੂ ਕਿਵੇਂ ਸੁੱਤੇ ਪਏ ਨੇ ਘੋੜੇ ਵੇਚ ਕੇ।
1: ਪਾਪਾ ਜੀ ਚਾਹ ਲੈ ਲੋ, ਪਾਪਾ ਜੀ ਬੂਹਾ ਖੋਲੋ। ਅੱਗੇ ਨਾ ਪਿੱਛੇ ਅੱਜ ਪਾਪਾ ਜੀ ਨੇ ਅੰਦਰੋਂ ਕੁੰਡੀ ਤਾਂ ਲਾਈ ਹੋਈ ਹੈ, ਇੰਨੇ ਖੜਕੇ ਨਾਲ ਵੀ ਨੀ ਉੱਠੇ। ਕਿਤੇ ਕੋਈ ਅਣਹੋਣੀ ਤਾਂ ਨੀ ਹੋ ਗਈ।

0: क्रांतिवीर तिखेरी क्रांति।
1: तू क्रांतिवीर तू हरी क्रांति ल्यांदी चिट्टी क्रांति ल्यांदी ते फिर नीली क्रांति ल्यांदी धरती दी हिक चो अनाज ही नहीं कढ़िया तू बल्कि दुध दियां नहरां भी वगाईयां ने तू पशु पालन नूं अपना के निक्के निक्के तालाबां च मच्छियां पाल के रोजगार दे नवे मौके भी तू दित्ते ने लखां लोकां नूं। इन्नियां क्रांतियां ल्याउण वाला पंजाब रोंदा चंगा नहीं लगता।
0: इसे लई तां रोंदा रब जी कि इन्ना कुछ करन दे बावजूद मेरी इह दुर्दशा क्यों अन्न दे अंबार लाउण वाले दा अपना पेट भुखा क्यों दूजियां दियां तिजोरियां भरन वाले दे सिर कर्जियां दी पंड क्यों। ए सब कुछ तुहाडा कीता तरिया रब जी सिर्फ ते सिर्फ तुहाडा। चुप क्यों हो गए जे तुसी नहीं हो मेरी बदहाली दे जिम्मेवार तो दसो होर कौन है।
1: अपनी इस बदहाली का जिम्मेवार तू आप है।
0: की
1: हाँ दिन रात की मेहनत के बावजूद जे अज एक किसान के रूप च तेरी इन्नी पतली हालत मिली है तो उसका जिम्मेवार सिर्फ तो सिर्फ तू ही है।
0: किवे
1: याद कर दिन जो खेती करने वास्ते ना तेरे को कोई तकनीक सी ते ना ही साधन जो खेती सिर्फ रब दे आसरे होंदी सी समय सिर बारिश हो गई तो खान जोगे दाने मिल गए नहीं तो याद है तेनों खेतीबाड़ी की नित नवी तकनीक नित नवे औजार नित नवी विधि कौन दसदा सी।
2: कौन
1: खेतीबाड़ी के माहिर विज्ञानी जो दिन रात तेरी मदद करने विच जुटी रहे तेरी मेहनत का बहुता मुल दवाउण वास्ते वो तेरे वास्ते नवे नवे तजर्बे कर दे उन्हां तजर्बियां दा निचोड़ तैनूं दस दे। उन्हां महान खेती विज्ञानियां ने तेरी खेती नूं आसान बनाउण लई मशीनां बनाईयां औजार बनाए खोजां कीतियां नवीं नवीं विधियां दी खोज कीती ताकि तेरी जमीन चों सिर्फ सोना ही नहीं सगों हीरे जवाहरात निकलण। तूं उहदा मुंडा भी बहुत पीपल सी आप चल के उन्हां कोल जाणा ते हर काम च उन्हां दी सलाह मंगणी ਉਹਨਾਂ ਦੇ ਮਸ਼ਵਰਿਆਂ ਨੂੰ ਮੰਨ ਕੇ ਹੀ ਤੂੰ ਲਿਆਇਆ ਸੀ ਹਰੀ ਚਿੱਟੀ ਤੇ ਨੀਲੀ ਕ੍ਰਾਂਤੀ। ਜਿਸ ਖੇਤ ਚੋਂ ਦਿਨ ਰਾਤ ਦੀ ਹੱਡ ਭੰਨਵੀ ਮਿਹਨਤ ਤੋਂ ਬਾਅਦ ਤੇਰੀ ਮੁੱਠੀ ਭਰ ਦੇਣੇ ਨਸੀਬ ਹੁੰਦੇ ਸੀ ਉਹਨਾਂ ਮਾਹਿਰਾਂ ਦੇ ਦੱਸੇ ਮੁਤਾਬਿਕ ਚੱਲ ਕੇ ਤੂੰ ਤਣਾਂ ਦੇ ਤਣ ਅੰਨ ਉਗਾਇਆ ਭੰਡਾਰ ਭਰ ਦਿੱਤੇ। ਯਾਦ ਜਦੋਂ ਤੂੰ ਖੇਤੀਬਾੜੀ ਮਹਿਕਮੇ ਦੇ ਦਫ਼ਤਰ ਗਿਆ ਸੀ ਤੇ ਉੱਥੋਂ ਤੈਨੂੰ ਪਹਿਲੀ ਵਾਰ ਪਤਾ ਲੱਗਾ ਸੀ ਝੋਨੇ ਦੀਆਂ ਨਵੀਆਂ ਕਿਸਮਾਂ ਬਾਰੇ।
3: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
4: ਸਤਿ ਸ਼੍ਰੀ ਅਕਾਲ ਜੀ।
3: ਮੈਂ ਤਾਂ ਬਹੁਤ ਦੁਖੀ ਹੋ ਕੇ ਤੁਹਾਡੇ ਕੋਲ ਆਇਆ। ਚੌਲਾਂ ਨੂੰ ਹੁਣ ਲੋਕ ਪਸੰਦ ਹੀ ਨਹੀਂ ਕਰਦੇ, ਕੀ ਕਰਾਂਗੇ ਅਸੀਂ।
4: ਤੁਸੀਂ ਵੇਚਦੇ ਹੋ ਬਸ ਉਹੀ ਮੋਟੇ ਚੌਲ ਪੰਜਾਬ ਸਿੰਘ ਜੀ, ਉਹਨਾਂ ਨੂੰ ਛੱਡੋ। ਉਹ ਤਾਂ ਖੇਤੀਬਾੜੀ ਦੇ ਮਾਹਿਰ ਵਿਗਿਆਨੀਆਂ ਨੇ ਝੋਨੇ ਦੀਆਂ ਬਹੁਤ ਸਾਰੀਆਂ ਕਿਸਮਾਂ ਇਜਾਦ ਕਰ ਦਿੱਤੀਆਂ ਨੇ ਜਿਹੜੀਆਂ ਜ਼ਿਮੀਦਾਰ ਦਾ ਖਰਚਾ ਵੀ ਘੱਟ ਕਰਾਉਂਦੀਆਂ ਨੇ ਤੇ ਮੁਨਾਫਾ ਵੀ ਬਹੁਤ ਦਿੰਦੀਆਂ ਨੇ ਤੇ ਨਾਲੇ ਇਹਨਾਂ ਕਿਸਮਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਨੇ। ਤੁਸੀਂ ਬੀਜ ਲੈ ਜਾਣਾ ਸਰਕਾਰੀ ਦੁਕਾਨ ਤੋਂ, ਗਾਰਾ ਗਾਰਾ ਹੋ ਜਾਣਗੇ।
3: ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਜਿਵੇਂ ਜਿਵੇਂ ਦੱਸੋਗੇ ਮੈਂ ਉਵੇਂ ਉਵੇਂ ਹੀ ਖੇਤੀ ਕਰੂੰ। ਜੇ ਕੋਈ ਗੱਲ ਪੁੱਛਣੀ ਹੋਊ ਤਾਂ ਫੇਰ ਆ ਕੇ ਪੁੱਛ ਲੂੰ ਤੁਹਾਡੇ ਕੋਲੋਂ,
4: ਕਿਉਂ ਵਾਰ ਵਾਰ ਆ ਕੇ ਆਪਣਾ ਵਕਤ ਖਰਾਬ ਕਰੋਗੇ।
3: ਤੁਸੀਂ ਰੇਡੀਓ ਨਹੀਂ ਸੁਣਦੇ?
4: ਰੇਡੀਓ
3: ਮੇਰੀ ਖੇਤੀਬਾੜੀ ਦਾ ਭਲਾ ਰੇਡੀਓ ਨਾਲ ਕੀ ਸੰਬੰਧ?
1: ਤੇ ਫਿਰ ਆਕਾਸ਼ਵਾਣੀ ਦੇ ਖੇਤੀਬਾੜੀ ਵਾਲੇ ਪ੍ਰੋਗਰਾਮਾਂ ਨੇ ਤੁਹਾਨੂੰ ਘਰ ਬੈਠੇ ਨੂੰ ਖੇਤੀ ਦੇ ਖੇਤਰ ਚ ਨਿਤ ਦਿਨ ਹੋਣ ਵਾਲੀਆਂ ਖੋਜਾਂ, ਨਵੀਆਂ ਤਕਨੀਕਾਂ, ਨਵੇਂ ਬੀਜਾਂ, ਦਵਾਈਆਂ, ਖਾਦਾਂ ਵਗੈਰਾ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ।

0: ਗ੍ਰਿਫਤਾਰ ਹੋ ਗਏ ਤੇ ਨਾ ਹੀ ਹਮਲਾ ਕਰੇ ਗੰਨੇ ਦਾ ਗੜੂਆ
1: ਬਹੁਤ
0: ਤੇ ਸ਼ਹਿਦ ਵਰਗਾ ਇਹਦਾ ਰਸ ਭਾਵੇਂ ਬਣਾਓ ਗੁੜ ਤੇ ਭਾਵੇਂ ਬਣਾਓ ਖੰਡ
1: ਤੇ ਇਹਨੂੰ ਭੇਜ ਕੇ ਭਰ ਲਿਆ ਨੋਟਾਂ ਦੀ ਪੰਡ ਬਈ ਮਾਸਟਰ ਜੀ ਇਹ ਕਿਹੜੀ ਕਿਸਮ ਹੈ ਜਿਹੜਾ ਵਿਸਥਾਰ ਨਾਲ ਦੱਸੂਗਾ ਸਾਡੇ ਕਿਸਾਨ ਭਰਾਵਾਂ ਨੂੰ
0: ਬਿਲਕੁਲ ਬਿਲਕੁਲ ਦੱਸਾਂਗੇ ਬੱਚਿਆਂ ਵਾਲਿਓ ਪਰ ਮੈਂ ਨਹੀਂ ਗੰਨੇ ਦੀ ਇਸ ਨਵੀਂ ਕਿਸਮ ਬਾਰੇ ਦੱਸਣਗੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਚੱਲ ਕੇ ਸਾਡੇ ਕੋਲ ਆਉਣ ਵਾਲੇ ਗੰਨੇ ਦੇ ਮਾਹਰ ਵਿਗਿਆਨੀ ਡਾਕਟਰ
1: ਜੀ
0: ਬਸ ਜਦੋਂ ਤੱਕ ਫਿਰ ਨਾ ਉਹ ਆਪਣੇ ਕੋਲ ਇੱਥੇ ਆਉਂਦੇ ਪਹੁੰਚਦੇ ਨੇ ਓਨੀ ਦੇਰ ਤੱਕ ਫਿਰ ਇੱਕ ਗੀਤ ਹੋ ਜਾਏ
1: ਔਰ ਰੱਖ ਦਿਓ ਫਿਰ ਤਬੇ ਤੇ ਸੂਈ।

0: ਤਾਂ ਤੁਹਾਨੂੰ ਖੇਤੀਬਾੜੀ ਦੇ ਸਾਰੇ ਮਸ਼ਵਰੇ ਦਿੰਦੇ ਹੀ ਨੇ। ਉਹ ਤਾਂ ਕੋਈ ਗੱਲ ਪੁੱਛਣ ਵਾਸਤੇ ਜ਼ਿਮੀਂਦਾਰਾਂ ਨੂੰ ਖੇਤੀਬਾੜੀ ਦੇ ਮਾਹਿਰਾਂ ਕੋਲ ਚੱਲ ਕੇ ਵੀ ਨਹੀਂ ਜਾਣਾ ਪੈਂਦਾ, ਸਗੋਂ ਉਹ ਤਾਂ ਖੁਦ ਆਪ ਚੱਲ ਕੇ ਪਿੰਡ ਪਿੰਡ ਪਹੁੰਚ ਕੇ ਹਰ ਨਵੀਂ ਖੋਜ ਨਵੀਂ ਤਕਨੀਕ ਬਾਰੇ ਜਾਣਕਾਰੀਆਂ ਦਿੰਦੇ ਨੇ। ਯਾਦ ਹੈ ਜੇ ਪਿਛਲੇ ਮਹੀਨੇ ਹੀ ਤਾਂ ਆਏ ਸੀ ਪਿੰਡ ਦੇ ਪੰਚਾਇਤ ਘਰ, ਤੂੰ ਤਾਂ ਗਿਆ ਸੀ।
1: ਦੇਖੋ ਕਿਸਾਨ ਭਰਾਓ, ਅਸੀਂ ਤੁਹਾਨੂੰ ਖੇਤੀਬਾੜੀ ਦੀਆਂ ਕਿਤਾਬਾਂ ਵੀ ਭੇਜਦੇ ਹਾਂ, ਹਰ ਮਹੀਨੇ ਵੱਖ ਵੱਖ ਫਸਲਾਂ ਤੇ ਹੋਰ ਸਹਾਇਕ ਧੰਦਿਆਂ ਬਾਰੇ ਤਾਜ਼ਾ ਜਾਣਕਾਰੀਆਂ ਨਾਲ ਭਰਪੂਰ ਰਸਾਲੇ ਵੀ ਡਾਕ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਖੇਤੀਬਾੜੀ ਨਾਲ ਸੰਬੰਧਿਤ ਹਰ ਮਸਲੇ ਬਾਰੇ ਹਰੇਕ ਜਾਣਕਾਰੀ ਹੁਣ ਤਾਂ ਇੰਟਰਨੈਟ ਤੋਂ ਵੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵੀ ਤੁਹਾਡੀ ਸਹੂਲਤ ਵਾਸਤੇ ਅਸੀਂ ਚੱਲ ਕੇ ਤੁਹਾਡੇ ਕੋਲ ਆਉਂਦੇ ਹਾਂ। ਇਸ ਵਾਰ ਫਿਰ ਇੱਕ ਵਾਰੀ ਤੁਹਾਨੂੰ ਇਹ ਹੀ ਬੇਨਤੀ ਕਰਾਂਗੇ, ਇਹ ਹੀ ਮਸ਼ਵਰਾ ਦਿਆਂਗੇ ਕਿ ਫੁੱਲਾਂ ਦੀ ਖੇਤੀ ਕਰਕੇ ਹਰ ਰੋਜ਼ ਨਗਦ ਮੁਨਾਫਾ ਕਮਾਓ। ਦਵਾਈਆਂ ਚ ਇਸਤੇਮਾਲ ਹੋਣ ਵਾਲੀਆਂ ਜੜੀਆਂ ਬੂਟੀਆਂ ਜਿਵੇਂ ਸਫੈਦ ਮੂਸਲੀ ਮਿੰਟ ਵਗੈਰਾ ਦੀ ਖੇਤੀ ਕਰਕੇ ਤੁਸੀਂ ਦੂਜੀਆਂ ਰਵਾਇਤੀ ਫਸਲਾਂ ਨਾਲੋਂ ਵੱਧ ਮੁਨਾਫਾ ਕਮਾ ਸਕਦੇ ਹੋ। ਛੱਡੋ ਕਣਕ ਝੋਨੇ ਦਾ ਚੱਕਰ, ਇਹਦੇ ਨਾਲ ਹੁਣ ਤੁਹਾਡਾ ਗੁਜ਼ਾਰਾ ਨਹੀਂ ਜੇ ਹੋਣਾ। ਸੂਰਜਮੁਖੀ ਉਗਾਓ, ਦਾਲਾਂ ਉਗਾਓ, ਫੁੱਲ ਉਗਾਓ। ਬਹੁਤ ਬਹੁਤ ਧੰਨਵਾਦ।
2: ਕਰ ਲਓ ਜੀ ਗੱਲ, ਕਣਕ ਝੋਨਾ ਛੱਡ ਕੇ ਫੁੱਲ ਲਗਾਉਣ ਦੀਆਂ ਸਲਾਹਾਂ ਦੇਣ ਆਏ ਅਗਲੇ, ਭਲਾ ਇਹਨਾਂ ਨੂੰ ਬੰਦਾ ਪੁੱਛੇ ਵੀ ਫੁੱਲ ਉਗਾ ਕੇ ਕਰਾਂਗੇ ਕੀ?
1: ਫੁੱਲਾਂ ਦੇ ਹਾਰ ਬਣਾ ਕੇ ਸ਼ਹਿਰ ਲੈ ਜਾਇਆ ਕਰੀ ਚਾਚਾ, ਉੱਥੇ ਲੈਟਾਂ ਤੇ ਖਲੋਗੇ, ਵੇਚਿਆ ਕਰੀ ਡਰਾਈਵਰਾਂ ਨੂੰ 2-2 ਰੁਪਏ ਦਾ।
2: ਇਹ ਗੱਲ ਨਹੀਂ ਹੈ ਅਮਲੀਆ, ਹਰ ਗੱਲ ਹਾਸੇ ਚ ਨਾ ਪਾ ਦਿਆ ਕਰੋ। ਫੁੱਲਾਂ ਦੇ ਸਿਰਫ ਹਾਰ ਹੀ ਨਹੀਂ ਬਣਦੇ, ਫੁੱਲਾਂ ਤੋਂ ਤੇਲ ਬਣਦੇ ਨੇ, ਅਤਰ ਫਲੇਲ ਬਣਦੇ ਨੇ, ਤੇ ਨਾਲੇ ਫੁੱਲ ਸਿਰਫ ਚੌਂਕਾਂ ਚ ਹੀ ਨਹੀਂ ਵਿਕਦੇ, ਸਗੋਂ ਫੁੱਲਾਂ ਦੀ ਮੰਡੀ ਤਾਂ ਪੂਰਾ ਸੰਸਾਰ ਹੈ। ਜਿਹੜੇ ਸਿਆਣੇ ਲੋਕ ਫੁੱਲਾਂ ਦੀ ਖੇਤੀ ਕਰਦੇ ਨੇ ਨਾ, ਉਹਨਾਂ ਦੇ ਫੁੱਲ ਰੋਜ਼ ਬਾਹਰਲੇ ਮੁਲਕਾਂ ਤੱਕ ਜਾਂਦੇ ਨੇ ਜਹਾਜ਼ਾਂ ਤੇ।
1: ਉਹ ਮੱਲੇ ਸ਼ੇਖ ਚਿਲੀਆ, ਆਪ ਅਸੀਂ ਕਦੇ ਕੱਜ ਨਾਲ ਟਾਂਗੇ ਤੇ ਵੀ ਬਹਿ ਕੇ ਨੂੰ ਦੇਖਿਆ, ਤੇ ਫੁੱਲ ਉਗਾ ਕੇ ਭੇਜਾਂਗੇ ਜਹਾਜ਼।
2: ਓਏ ਹੋਰ ਤਾਂ ਹੋਰ, ਡਾਕਟਰ ਸਾਹਿਬ ਕਹਿੰਦੇ ਜੀ ਜੜੀਆਂ ਬੂਟੀਆਂ ਬੀਜੋ, ਓਏ ਇਹ ਕਿਹੜੀਆਂ ਪੁੱਠੀਆਂ ਸਕੀਮਾਂ ਦੱਸਣ ਲੱਗ ਪਏ ਹੋਏ ਆ ਕੇ। ਆਪਾਂ ਤਾਂ ਭਾਈ ਉਹ ਹੀ ਕਰਾਂਗੇ ਜੋ ਸ਼ੁਰੂ ਤੋਂ ਕਰਦੇ ਆਏ ਆ, ਬੀਜਾਂਗੇ ਕਣਕ ਤੇ ਝੋਨਾ, ਜੇ ਨਾ ਵਿਕੂ ਤਾਂ ਘੱਟੋ ਘੱਟ ਆਪ ਤਾਂ ਖਾਵਾਂਗੇ।
0: ਜਿਨ੍ਹਾਂ ਵਿਗਿਆਨੀਆਂ ਦੀਆਂ ਸਲਾਹਾਂ ਮੰਨ ਕੇ ਤੂੰ ਆਪਣੀ ਜ਼ਿੰਦਗੀ ਸਵਰਗ ਵਰਗੀ ਬਣਾਈ ਸੀ, ਉਹਨਾਂ ਦੀਆਂ ਹੀ ਗੱਲਾਂ ਨੂੰ ਨਕਾਰ ਕੇ ਤੂੰ ਕਣਕ ਤੇ ਝੋਨੇ ਦਾ ਮੋਹ ਨਹੀਂ ਛੱਡਿਆ, ਉਸਦਾ ਨਤੀਜਾ ਪਤਾ ਕੀ ਨਿਕਲਿਆ? ਝੋਨਿਆਂ ਨੂੰ ਪਾਣੀ ਲਾ ਲਾ ਕੇ ਧਰਤੀ ਚੋਂ ਪਾਣੀ ਮੁਕਾ ਦਿੱਤਾ ਤੂੰ। ਭੂਮੀ ਦਾ ਪੱਧਰ ਹੇਠਾਂ ਜਾਂਦਾ ਜਾਂਦਾ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ। ਵੱਧ ਝਾੜ ਲੈਣ ਦੇ ਲਾਲਚ ਚ ਦਵਾਈਆਂ ਤੇ ਵਣਾਂ ਮੂਹੀ ਖਾਦਾਂ ਦੇ ਖਰਚਿਆਂ ਨੇ ਤੇਰਾ ਵਾਲ ਵਾਲ ਕਰਜ਼ਦਾਰ ਕਰ ਛੱਡਿਆ। ਨਿਤ ਦਿਨ

ਦੋਸਤੋ ਜਦੋਂ ਅਸੀਂ ਪੰਜਾਬੀ ਗੀਤ ਸੰਗੀਤ ਦੀ ਗੱਲ ਕਰਦੇ ਹਾਂ ਤਾਂ ਮੰਨੇ ਪਰਮੰਨੇ ਨਾਮ ਸਾਡੇ ਜ਼ਿਹਨ ਦੇ ਵਿੱਚ ਆ ਜਾਂਦੇ ਨੇ। ਮਹਿੰਦਰ ਕਪੂਰ ਜਿਨ੍ਹਾਂ ਨੇ ਆਪਣੀ ਬਾ ਬੁਲੰਦ ਆਵਾਜ਼ ਦੇ ਵਿੱਚ ਇੰਨੇ ਸੋਹਣੇ ਹਿੰਦੀ ਤੇ ਪੰਜਾਬੀ ਗੀਤ ਗਾਏ ਨੇ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਅੱਜ ਤੱਕ ਉਨ੍ਹਾਂ ਦੇ ਅਲਫਾਜ਼ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਨੇ। ਤੇ ਆਓ ਫਿਰ ਸੁਣਦੇ ਹਾਂ ਮਹਿੰਦਰ ਕਪੂਰ ਤੇ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।

ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦੇ ਛੋਟੇ ਛੋਟੇ ਖੁਆਬ ਛੋਟੀਆਂ ਛੋਟੀਆਂ ਹਸਰਤਾਂ ਦਾ ਬੜਾ ਮਾਣ ਰੱਖਦਾ ਹੈ ਪਰਮਾਤਮਾ ਵੀ ਫਿਰ ਉਹਦੇ ਰਸਤਿਆਂ ਨੂੰ ਬੜਾ ਉਜਾਲੇ ਨਾਲ ਰੋਸ਼ਨੀ ਨਾਲ ਭਰਪੂਰ ਰੱਖਦਾ ਹੈ ਦੋਸਤੋ ਪੰਜਾਬੀ ਗੀਤ ਸੰਗੀਤ ਦਾ ਇਹ ਪ੍ਰੋਗਰਾਮ ਚੱਲਦਾ ਪਿਆ ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿਚ ਇਹ ਗੀਤ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਆਪਣੀ ਹਰ ਅਚੀਵਮੈਂਟ ਹਰ ਸਫਲਤਾ ਉਹਦੇ ਚਰਨਾਂ ਦੇ ਵਿਚ ਰੱਖਣੀ ਚਾਹੀਦੀ ਹੈ ਕਹਿੰਦੇ ਨੇ ਕਿ ਜਿੰਨਾ ਰੁੱਖ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਹੈ ਨਿਉ ਕੇ ਚੱਲਦਾ ਹੈ ਉਹਨੂੰ ਉਨੇ ਹੀ ਫਲ ਲੱਗਦੇ ਨੇ

ਉਬਰ ਭਾਵ ਅਸ ਦੀ ਬਿਜਾਈ ਦਾ ਸਮਾਂ ਨੇੜੇ ਆ ਚੁੱਕਿਆ ਹੈ ਤੇ ਖੰਡ ਮਿਲ ਦੀ ਸਮਰੱਥਾ ਦੇ ਆਧਾਰ ਤੇ ਗੰਨੇ ਦੀ ਮੰਗ ਦੀ ਪੂਰਤੀ ਨਹੀਂ ਹੋ ਪਾ ਰਹੀ ਤੇ ਇਸੇ ਟੀਚੇ ਦੀ ਪੂਰਤੀ ਲਈ ਕਿਸਾਨਾਂ ਨੂੰ ਕੁਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੋ ਕਿ ਪੈਦਾਵਾਰ ਨੂੰ ਵਧਾਉਣ ਵਿਚ ਹੋਰ ਸਹਾਇਤਾ ਕਰਦੀਆਂ ਨੇ ਜਿਵੇਂ ਕਿ ਬੀਜ ਦੀ ਚੋਣ ਦੀ ਗੱਲ ਕਰ ਲਈਏ ਕਮਾਦ ਵਿਚ ਤੰਦਰੁਸਤ ਬੀਜ ਦੀ ਚੋਣ ਤੇ ਬਿਜਾਈ ਇਕ ਅਹਿਮ ਪੜਾਅ ਹੈ ਇਸ ਲਈ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਬਿਜਾਈ ਲਈ ਗੰਨੇ ਦੇ ਉੱਪਰਲੇ ਇਕ ਤਿਹਾਈ ਨਰੋਏ ਹਿੱਸੇ ਦੇ ਬੀਜ ਦੇ ਤੌਰ ਤੇ ਵਰਤੋਂ ਕਰਨੀ ਚਾਹੀਦੀ ਹੈ ਇਹ ਹਿੱਸਾ ਕੂੜਾ ਕੱਚਾ ਤੇ ਰੋਗ ਮੁਕਤ ਹੋਣ ਕਰਕੇ ਇਸ ਦਾ ਜਮਾ ਵਧੀਆ ਹੁੰਦਾ ਹੈ ਤੇ ਜੇਕਰ ਕਾਸ਼ਤਕਾਰ ਇਸ ਇਲਾਵਾ ਨਿਚਲੇ ਦੋ ਤਿਹਾਈ ਹਿੱਸੇ ਦੀ ਵੀ ਵਰਤੋਂ ਕਰਨਾ ਚਾਹੁੰਦਾ ਹੈ ਤਾਂ ਬੀਜ ਦੀ ਸੋਧ ਕਰਨਾ ਯਕੀਨੀ ਬਣਾਉਣਾ ਚਾਹੀਦਾ ਇਸ ਲਈ ਪੌੜੀਆਂ ਨੂੰ ਰਾਤ ਪਰ ਇਥਲ 25 ਮਿਲੀਲੀਟਰ 100 ਲੀਟਰ ਪਾਣੀ ਵਿਚ ਭਿਉਂ ਕੇ ਰੱਖਣਾ ਚਾਹੀਦਾ ਤੇ ਇਸ ਉਪਰੰਤ ਬੀਜਣ ਤੋਂ ਪਹਿਲਾਂ ਐਮੀ ਸਟਾਰ ਟੋਪ 325 1 ਲੀਟਰ ਪਾਣੀ ਵਿਚ ਦੇ ਕੋਲ ਵਿਚ ਪਿਓ ਕੇ ਬੀਜਣਾ ਚਾਹੀਦਾ ਜੋ ਕਿ ਖੇਤ ਵਿਚ ਆਉਣ ਵਾਲੀਆਂ ਮੁੱਖ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ ਇਹ ਜ਼ਰੂਰ ਧਿਆਨ ਰੱਖਣਾ ਹੈ ਤੇ ਜਦੋਂ ਬੀਜ ਵਰਤਣਾ ਹੈ ਤਾਂ ਬੀਜ ਵਰਤਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਓ ਕਿ ਗੰਨਾ ਬਿਮਾਰੀ ਤੇ ਕੀੜਿਆਂ ਦੇ ਹਮਲੇ ਤੋਂ ਮੁਕਤ ਹੋਵੇ ਤੇ ਜੇ ਕਿਸਮਾਂ ਤੇ ਵਿਉਂਤਬੰਦੀ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਕਮਾਦ ਦੀ ਖੇਤੀ ਖੰਡ ਮਿਲ ਨੂੰ ਕੱਚਾ ਮਾਲ ਦੇ ਤੌਰ ਤੇ ਦੇਣ ਲਈ ਕੀਤੀ ਜਾਂਦੀ ਹੈ ਕਮਾਦ ਦੀ ਫਸਲ ਦਾ ਜੀਵਨ ਕਾਲ ਲੰਬਾ ਲਗਭਗ 10 ਤੋਂ ਲੈ ਕੇ 12 ਮਹੀਨੇ ਹੋਣ ਕਰਕੇ ਇਸ ਦੇ ਬੀਜ ਦੀ ਚੋਣ ਗੇਤੀ ਤੇ ਦਰਮਿਆਨੀ ਪਿਛੇਤੀ ਕਿਸਮਾਂ ਦੇ ਆਧਾਰ ਤੇ ਕਰਨੀ ਚਾਹੀਦੀ ਹੈ ਖੰਡ ਮਿਲ ਨੂੰ ਜ਼ਿਆਦਾ ਸਮੇਂ ਤੱਕ ਕਮਾਦ ਉਪਲਬਧ ਕਰਵਾਉਣ ਲਈ ਕਿਸਮਾਂ ਦੀ ਸਹੀ ਵਿਉਂਤਬੰਦੀ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਸਮਾਂ ਦੀ ਪੱਕਣ ਦੇ ਆਧਾਰ ਤੇ ਬਿਜਾਈ 3.2 ਅਗੇਤੀ ਦਰਮਿਆਨੀ ਪਿਛੇਤੀ ਕਿਸਮਾਂ ਵਿਚ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਨਾਲ ਵੱਧ ਝਾੜ ਤੇ ਖੰਡ ਦੀ ਮਾਤਰਾ ਮਿਲਦੀ ਹੈ ਤੇ ਮਿਲਾਂ ਦੀ ਪਿੜਾਈ ਦਾ ਅੰਤਰਾਲ ਵੱਧ ਸਕਦਾ ਹੈ ਅਤੇ ਇਸ ਤੋਂ ਵੱਧ ਮੁਨਾਫਾ ਖੱਟਿਆ ਜਾ ਸਕਦਾ ਹੈ ਇਸ ਲਈ ਅਗੇਤੀਆਂ ਕਿਸਮਾਂ COPB95 COPB96 COPB92 CO61 CO85 ਤੇ ਦਰਮਿਆਨੀ ਪਿਛੇਤੀ ਕਿਸਮਾਂ COPB98 COPB94 COPB91 ਸਿਫਾਰਿਸ਼ ਦਿੰਦੇ ਜਿਨ੍ਹਾਂ ਦਾ ਔਸਤਨ ਝਾੜ ਕ੍ਰਮਵਾਰ 425 382 335 320 305 400 410 ਕੁਇੰਟਲ ਪ੍ਰਤੀ ਏਕੜ ਹੈ ਇਨ੍ਹਾਂ ਕਿਸਮਾਂ ਤੋਂ ਇਲਾਵਾ ਦੋ ਨਵੀਆਂ ਕਿਸਮਾਂ COPB99 ਤੇ COPB100 CVRC ਤੋਂ ਸਿਫਾਰਿਸ਼ ਅਧੀਨ ਹੈ ਜਿਨ੍ਹਾਂ ਦਾ ਔਸਤਨ ਝਾੜ ਕ੍ਰਮਵਾਰ 385 ਤੇ 380 ਕੁਇੰਟਲ ਪ੍ਰਤੀ ਏਕੜ ਹੈ ਜੋ ਕਿ ਦਰਮਿਆਨੀਆਂ ਪਛੇਤੀ ਕਿਸਮਾਂ ਨੇ ਗੁੜ ਸ਼ੱਕਰ ਲਈ ਸਿਫਾਰਸ਼ੀ ਕਿਸਮਾਂ ਵਧੀਆ ਗੁੜ ਬਣਾਉਣ ਲਈ ਅਗੇਤੀਆਂ ਕਿਸਮਾਂ COJ64 COI95 COPB92 COI61 COI185 ਤੇ ਦਰਮਿਆਨੀ ਪਛੇਤੀਆਂ ਕਿਸਮਾਂ COJ88 COPB98 COPB99 ਦੀ ਸਿਫਾਰਿਸ਼ ਕੀਤੀ ਗਈ ਹੈ ਬਿਜਾਈ ਦੀ ਵਿਧੀ ਵਿਚ ਕਮਾਦ ਦੀ ਫਸਲ ਵਿਚ ਲੇਬਰ ਦੀ ਘਾਟ ਤੇ ਮਸ਼ੀਨੀਕਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਫਸਲ ਦੀ ਬਿਜਾਈ ਚੌੜੀ ਤੇ ਡੂੰਘੀ ਬਿਜਾਈ 120 ਸੈਂਟੀਮੀਟਰ ਦੀ ਦੂਰੀ ਤੇ ਜਾਂ ਫਿਰ 120.30 ਸੈਂਟੀਮੀਟਰ ਤੇ ਦੋ ਕਤਾਰੀ ਵਿਧੀ ਨਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਇਸ ਵਿਧੀ ਨਾਲ ਫਸਲ ਵਿਚ ਵਰਤੇ ਜਾਂਦੇ ਖਾਦ ਤੇ ਦਵਾਈ ਦੀ ਵਰਤੋਂ ਘਟਣ ਕਾਰਨ ਕਮਾਦ ਦੀ ਖੇਤੀ ਵਿਚ ਮੁਨਾਫਾ ਵਧਦਾ ਹੈ ਇਸ ਇਲਾਵਾ ਇਸ ਬਿਜਾਈ ਨਾਲ ਗੰਨੇ ਦੀ ਮਸ਼ੀਨੀ ਕਟਾਈ ਵਿਚ ਵੀ ਮਦਦ ਮਿਲਦੀ ਹੈ ਵਧੀਆ ਗੁਣਵੱਤਾ ਵਾਲਾ ਗੁੜ ਬਣਾਉਣ ਲਈ ਕਮਾਦ ਦੀ ਸਾਂਭ ਸੰਭਾਲ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਗੰਨੇ ਵਿਚਲੀ ਸੁਕਰੋਸ ਕਣ ਦੀ ਮਾਤਰਾ ਇਸ ਦੀ ਗੁਣਵੱਤਾ ਤੈਅ ਕਰਦੀ ਹੈ ਇਸ ਲਈ ਸੁਕਰੋਸ ਦੀ ਸਹੀ ਮਾਤਰਾ ਨੂੰ ਕਾਇਮ ਰੱਖਣ ਲਈ ਕਮਾਦ ਨੂੰ ਸਮੇਂ ਸਿਰ ਖਾਦ ਤੇ ਪਾਣੀ ਦੇਣਾ ਜ਼ਰੂਰੀ ਹੈ ਗੁੜ ਬਣਾਉਣ ਲਈ ਤਾਜ਼ਾ ਕੱਟਿਆ ਕਮਾਦ ਜੋ ਕਿ ਕੀਟ ਜਾਂ ਫਿਰ ਜਾਨਵਰਾਂ ਦੇ ਸੰਕਰਮਣ ਤੋਂ ਰਹਿਤ ਹੋਵੇ ਨੂੰ ਵਰਤਣਾ ਚਾਹੀਦਾ ਡਿੱਗੇ ਹੋਏ ਤੇ ਪੁੰਗਰੇ ਹੋਏ ਕਮਾਦ ਨਾਲ ਬਣੇ ਗੁੜ ਦੀ ਗੁਣਵੱਤਾ ਘੱਟ ਜਾਂਦੀ ਹੈ ਇਸ ਲਈ ਸਾਫ ਗੰਨੇ ਦੀ ਵਰਤੋਂ ਕਰਨੀ ਚਾਹੀਦੀ ਹੈ ਗੰਨੇ ਨੂੰ ਡਿੱਗਣ ਤੋਂ ਬਚਾਉਣ ਲਈ ਸਮੇਂ ਸਿਰ ਬਣਾਈ ਤੇ ਮਿੱਟੀ ਚ ਹੋਣੀ ਜ਼ਰੂਰੀ ਹੈ ਕਮਾਦ ਦੀ ਉਮਰ ਲਗਭਗ 10 ਤੋਂ 12 ਮਹੀਨੇ ਦੀ ਹੋਣੀ ਚਾਹੀਦੀ ਹੈ ਤੇ ਇਸ ਦੀ ਰਸ ਦੀ ਬ੍ਰਿਕਸ ਔਸਤਨ 19 ਤੋਂ 20 ਹੋਣੀ ਚਾਹੀਦੀ ਹੈ ਤੇ ਇਸ ਬ੍ਰਿਕਸ ਨੂੰ ਨਾਪਣ ਲਈ ਗੰਨੇ ਦੇ ਹੇਠਲੇ ਵਿਚਕਾਰਲੇ ਤੇ ਉੱਪਰਲੇ ਹਿੱਸੇ ਤੋਂ ਰਸ ਕੱਢ ਕੇ ਬ੍ਰਿਕਸ ਦੇਖਣੀ ਚਾਹੀਦੀ ਹੈ ਤੇ ਇਸ ਦੀ ਔਸਤ ਕੱਢਣੀ ਚਾਹੀਦੀ ਹੈ ਔਸਤ 19 ਤੋਂ 20 ਬ੍ਰਿਕਸ ਵਾਲਾ ਗੰਨਾ ਪੱਕਾ ਮੰਨਿਆ ਜਾਂਦਾ ਜਿਸ ਵਿਚ ਖੰਡ ਤੇ ਗੁੜ ਉੱਤਮ ਗੁਣਵੱਤਾ ਵਾਲਾ ਬਣ ਸਕਦਾ ਹੈ ਇਸੀ ਕਮਾਦ ਦੀ ਖੇਤੀ ਨੂੰ ਵਧਾਉਣ ਤੇ ਲਾਹੇਵੰਦ ਬਣਾਉਣ ਲਈ ਕੁਝ ਨੁਕਤੇ ਤੇ ਹੁਣ ਸਾਉਣੀ ਦੀਆਂ ਫਸਲਾਂ ਦੀ ਵਿਕਰੀ ਸੰਬੰਧੀ ਜ਼ਰੂਰੀ ਜਾਣਕਾਰੀ ਹੈ ਕਿ ਪੰਜਾਬ ਮੰਡੀ ਬੋਰਡ ਵੱਲੋਂ ਸਾਉਣੀ 2026 ਮੰਡੀਕਰਨ ਸੀਜ਼ਨ ਦੌਰਾਨ 154 ਮੁੱਖ ਮੰਡੀਆਂ ਤੇ ਉਨ੍ਹਾਂ ਨਾਲ ਜੁੜੇ 288 ਹਾਤਿਆਂ ਸਬ ਯਾਰਡ 1400
50 ਆਰਜ਼ੀ ਖਰੀਦ ਕੇਂਦਰਾਂ ਸਮੇਤ ਕੁੱਲ 1892 ਮੰਡੀਆਂ ਵਿੱਚ ਝੋਨੇ ਦੀ ਖਰੀਦ

ਵੇਚ ਦੇ ਪ੍ਰਬੰਧ ਕੀਤੇ ਗਏ ਨੇ। ਕਿਸਾਨ ਆਪਣੀ ਉਪਜ ਨਿਯਮਤ ਮੰਡੀਆਂ ਵਿਚ ਹੀ ਵੇਚਣ, ਵਾਜਬ ਮੁੱਲ ਲੈਣ ਲਈ ਮੰਡੀ ਵਿਚ ਚਣਸ ਨੂੰ ਸੁਕਾ ਕੇ ਲਿਆ ਜਾਣ ਤਾਂ ਜੋ ਬੋਲੀ ਸਮੇਂ ਸਿਰ ਹੋ ਸਕੇ। ਮੰਡੀ ਵਿਚ ਚਣਸ ਦੀ ਤੁੜਾਈ ਆਪਣੀ ਨਿਗਰਾਨੀ ਹੇਠ ਕਰਵਾਉਣ। ਕਿਸਾਨਾਂ ਤੇ ਖੇਤੀ ਕਾਮਿਆਂ ਨੂੰ ਸਲਾਹ ਹੈ ਕਿ ਮਸ਼ੀਨਰੀ ਦੀ ਵਰਤੋਂ ਸੁਚੇਤ ਹੋ ਕੇ ਕਰਨ ਤਾਂ ਜੋ ਕੋਈ ਦੁਰਘਟਨਾ ਨਾ ਹੋਵੇ। ਅਜਿਹੀ ਦੁਰਘਟਨਾ ਹੋਣ ਦੀ ਸੂਰਤ ਵਿਚ ਤੁਰੰਤ 71 ਮਾਰਕੀਟ ਕਮੇਟੀ ਨਾਲ ਸੰਪਰਕ ਕਰਨ। ਮੰਡੀ ਵਿਚ ਕਿਸੇ ਕਿਸਮ ਦੀ ਔਕੜ ਪੇਸ਼ ਆਉਣ ਤੇ ਜਾਂ ਕੋਈ

0: ਜ਼ਿਲ੍ਹਾ ਮੰਡੀ ਅਫਸਰ ਨਾਲ ਸੰਪਰਕ ਕਰਨ। ਸੋਨੇ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP 2026-27 ਲਈ ਝੋਨਾ ਸਧਾਰਨ ਇਸ ਦਾ ਸਮਰਥਨ ਮੁੱਲ 2440 ਫੀ ਕੁਇੰਟਲ, ਝੋਨਾ ਗ੍ਰੇਡ ਏ 2461, ਮੱਕੀ 2410, ਕਪਾਹ ਦਰਮਿਆਨੇ ਰੇਸ਼ੇ ਵਾਲੀ 8267 ਫੀ ਕੁਇੰਟਲ, ਕਪਾਹ ਲੰਬੇ ਰੇਸ਼ੇ ਵਾਲੀ 8667 ਫੀ ਕੁਇੰਟਲ, ਮੂੰਗੀ 8780 ਫੀ ਕੁਇੰਟਲ, ਮਾਂ 8200 ਫੀ ਕੁਇੰਟਲ, ਅਰਹਰ 8450, ਮੂੰਗਫਲੀ 7517, ਸੂਰਜਮੁਖੀ 7721, ਜਵਾਰ 4023, ਬਾਜਰਾ 2900, ਸੋਇਆਬੀਨ 5708, ਤਿੱਲ 10346। ਕਿਸਾਨ ਵੀਰ ਇਹ ਵੀ ਯਾਦ ਰੱਖਣ ਕਿ ਮੰਡੀ ਵਿਚ ਕਿਸਾਨ ਕੇਵਲ ਝੋਨੇ ਦੀ ਲਵਾਈ ਤੇ ਸਫਾਈ ਦੇ ਹੀ ਖਰਚੇ ਦੇਣ, ਮੰਡੀ ਵਿਚ ਜਿਨਸ ਇਤਲਾਈ ਆਪਣੀ ਨਿਗਰਾਨੀ ਹੇਠ ਕਰਵਾਉਣ ਤੇ ਜਿਨਸ ਵਿਕਣ ਉਪਰੰਤ ਆੜਤੀਏ ਕੋਲੋਂ ਜੇ ਫਾਰਮ ਜ਼ਰੂਰ ਲੈਣ। ਇਸੇ ਸੋਨੇ ਦੀਆਂ ਫਸਲਾਂ ਦੀ ਵਿਕਰੀ ਸਬੰਧੀ ਜ਼ਰੂਰੀ ਜਾਣਕਾਰੀ। ਬਹੁਤ ਸਾਰੇ ਕਿਸਾਨ ਖੇਤੀ ਕਰਦੇ ਨੇ ਔਰ ਵੰਨਸਵੰਨੀ ਖੇਤੀ ਕਰਦੇ ਨੇ ਔਰ ਹਰ ਕਿਸਾਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਖੇਤੀ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਬਣਾਇਆ ਜਾਵੇ, ਚੰਗੀ ਤਰ੍ਹਾਂ ਉਸ ਵਿਚ ਸਫਲ ਹੋਇਆ ਜਾਵੇ ਤੇ ਮਖਾਨਿਆਂ ਦੀ ਵੀ ਖੇਤੀ ਹੁੰਦੀ ਹੈ। ਚਾਹੇ ਇਹ ਖੇਤੀ ਪੰਜਾਬ ਵਿਚ ਨਹੀਂ ਹੁੰਦੀ ਪਰ ਅਸੀਂ ਟ੍ਰੇਨਿੰਗ ਲੈ ਕੇ ਬਹੁਤ ਸਾਰੇ ਕਿਸਾਨ ਵੀਰ ਔਰ ਸੋਹਣੇ ਵੀ ਇਸ ਵਿਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇਸੇ ਤਰ੍ਹਾਂ ਕਿਸਾਨ ਨੇ ਕਮਲਜੀਤ ਸਿੰਘ ਜੀ ਜੋ ਇਸ ਦੀ ਖੇਤੀ ਨਹੀਂ ਕਰਦੇ ਪਰ ਇਸ ਨੇ ਟ੍ਰੇਨਿੰਗ ਲੈ ਕੇ ਇਸ ਦਾ ਕੰਮ ਕਰਦੇ ਨੇ, ਜਾਣਦੇ ਆ ਇਨ੍ਹਾਂ ਕੋਲੋਂ ਮਖਾਣਿਆਂ ਬਾਰੇ। ਕਮਲਜੀਤ ਜੀ, ਆਪ ਜੀ ਦਾ ਸਵਾਗਤ ਕਰਦੇ ਆ। ਤੁਹਾਡੇ ਕੋਲ ਜਾਣਨਾ ਚਾਹੁੰਦੇ ਕਿ ਤੁਸੀਂ ਮਖਾਣੇ ਦਾ ਕੰਮ ਕਰਦੇ ਹੋ, ਖੇਤੀ ਕਰਦੇ ਹੋ, ਇਸ ਵਿਚ ਕੀ ਹੁੰਦਾ?
1: ਮਖਾਣੇ ਦੀ ਜੋ ਖੇਤੀ ਹੁੰਦੀ ਹੈ ਮੈਂ ਸਾਰੀ ਬਿਹਾਰ ਤੋਂ ਹੁੰਦੀ ਹੈ। ਬਿਹਾਰ ਤੋਂ ਗਵਰਨਮੈਂਟ ਠੇਕਾ ਦਿੰਦੀ ਹੈ, ਉਹਨਾਂ ਨੂੰ ਤਲਾਬ ਵਿਚ ਹੁੰਦੀ ਹੈ, ਤਲਾਬ ਦੇ ਅੰਦਰ ਪਾਉਣ ਵਿਚ ਇਹ ਲੋਕ ਸਾਰੇ ਇਹਦੇ ਚ ਮੱਲੇ ਹੁੰਦੇ ਨੇ, ਮੱਲੇ ਬੋਲ ਕੇ ਜਿਹੜੇ ਲੇਬਰ ਹੁੰਦੀ ਹੈ ਉਹਨਾਂ ਨੂੰ ਮੱਲੇ ਬੋਲਿਆ ਜਾਂਦਾ, ਮੱਲਾ। ਉਹ ਲੋਕ ਕੀ ਕਰਦੇ ਨੇ, ਇਹਨਾਂ ਦੇ ਬੀਜ ਹੁੰਦੇ ਨੇ ਤਲਾਬ ਦੇ ਅੰਦਰ, ਉਹ ਲੋਕ ਬੀਜ ਪਹਿਲੇ ਛਾਟ ਕੇ ਕੱਢਦੇ ਨੇ, ਛਾਟ ਕੇ ਕੱਢਣ ਤੋਂ ਬਾਅਦ ਫਿਰ ਇਹ ਲੋਕ ਸਾਰਾ ਮਾਲ ਤਿਆਰ ਕਰਦੇ ਨੇ, ਪਹਿਲੇ ਸੇਕਦੇ ਨੇ, ਗਰਮ ਕਰਦੇ ਨੇ, ਗਰਮ ਕਰਕੇ ਛਾਣਨੇ ਤੋਂ ਬਾਅਦ, ਛਾਣਾ ਕਰਨ ਤੋਂ ਬਾਅਦ ਇਹਦੀ ਗ੍ਰੇਡਿੰਗ ਹੁੰਦੀ ਹੈ, ਗੁੜੀ ਬੋਲਿਆ ਜਾਂਦਾ, ਗੁੜੀਆ। ਉਸ ਤੋਂ ਬਾਅਦ ਫਿਰ ਗ੍ਰੇਡਿੰਗ ਕਰਕੇ ਫਿਰ ਇਸ ਤੋਂ ਬਾਅਦ ਹੁੰਦੀ ਹੈ ਥੋੜੀ ਥੋੜੀ ਜਾਂਦੀ ਲੱਕੜ ਦੇ ਤੋੜੇ, ਹਲਕਾ ਤਾਂ ਹੀਟਿਚ ਕਰਕੇ ਨਾ ਹੀਟ ਕਰਕੇ ਨਾਲ ਦਾ ਨਾਲ ਫੋੜਿਆ ਜਾਂਦਾ। ਉਸ ਤੋਂ ਬਾਅਦ ਜਦੋਂ ਇਹ ਸਾਰਾ ਮਾਲ ਥੋੜੀ ਹੋ ਜਾਂਦਾ ਗੇ, ਉਸ ਤੋਂ ਬਾਅਦ ਫਿਰ ਥੋੜੀ ਤੋਂ ਬਾਅਦ ਫਿਰ ਇਹ ਮਾਰਕੀਟ ਚ ਆਉਂਦਾ। ਮਤਲਬ ਇਹ ਕਿੰਨਾ ਵੀ ਕੁਛ ਕਰ ਲੇ, ਇਹ ਪ੍ਰੋਡਕਟ ਨੈਚੁਰਲ ਹੀ ਰਹੇਗਾ, ਇਹਦੇ ਚ ਕੋਈ ਤਰ੍ਹਾਂ ਦੀ ਕੈਮੀਕਲ ਜਾਂ ਕੋਈ ਤਰ੍ਹਾਂ ਦੀ ਮਿਕਸਿੰਗ ਨਹੀਂ ਹੋ ਸਕਦੀ। ਮੈਂ ਪਹਿਲੇ ਮਖਾਨੇ ਦਾ ਕੰਮ ਕਰਨ ਲਈ ਮੈਂ ਪਹਿਲੇ ਬਿਹਾਰ ਗਿਆ, ਕਾਫੀ ਟਾਈਮ ਉੱਥੇ ਰਿਹਾ ਵਾ, ਪ੍ਰੋਪਰ ਰਹਿ ਕੇ 15-20 ਦਿਨ, ਮਹੀਨਾ ਡੇਢ ਮਹੀਨਾ ਉੱਥੇ ਸਿੱਖਿਆ ਹੋਇਆ, ਉਸ ਤੋਂ ਬਾਅਦ ਟ੍ਰੇਨਿੰਗ ਲੈ ਕੇ ਪੂਰੀ ਫਿਰ ਕੰਮ ਸ਼ੁਰੂ ਕੀਤਾ। ਐਕਚੁਲੀ ਕੀ ਇਹ ਬਹੁਤ ਨੈਚੁਰਲ ਪ੍ਰੋਡਕਟ ਹੈ ਔਰ ਇੱਕ ਆਪਣੇ ਸਮਾਜ ਵਾਸਤੇ ਔਰ ਇੱਕ ਬਹੁਤ ਅੱਛੀ ਚੀਜ਼ ਹੈ, ਜੋ ਹੈਲਦੀ ਚੀਜ਼ ਹੈ। ਜਿੰਨੇ ਲੋਕ ਅੱਜ ਕੱਲ ਪੈਸਟੀਸਾਈਡ ਦੁਆਰਾ ਜਾਂ ਜੋ ਵੀ ਖੇਤੀ ਹੁੰਦੀ ਹੈ ਜਾਂ ਜੋ ਵੀ ਸਾਨੂੰ ਜੋ ਵੀ ਖਾਣ ਦੀ ਚੀਜ਼ਾਂ ਮਿਲਾਵਟੀ ਮਿਲਦੀਆਂ ਨੇ, ਇਹਦੇ ਚ ਮਿਲਾਵਟ ਨਹੀਂ ਹੈ, ਇਹਦੇ ਨਾਲ ਬੰਦਾ ਕਾਫੀ ਸਟਰੋਂਗ ਫੀਲ ਕਰਦਾ ਔਰ ਲੇਡੀਜ਼ ਵਾਸਤੇ ਤੇ ਬਹੁਤ ਅੱਛਾ, ਕਿਉਂਕਿ ਕੈਲਸ਼ੀਅਮ ਉਹਦੇ ਬਹੁਤ ਜ਼ਿਆਦਾ। ਤੇ ਅਸੀਂ ਸੋਚਿਆ ਕਿ ਚਲੋ ਇੱਕ ਨੈਚੁਰਲ ਚੀਜ਼ ਪੂਰੇ ਇਨਵਾਇਰਮੈਂਟ ਨੂੰ ਅੱਛੀ ਤਰ੍ਹਾਂ ਮਿਲੇਗੀ, ਫਿਰ ਅਸੀਂ ਆਪਣਾ ਸਾਰੇ ਪ੍ਰੋਡਕਟ ਬਣਾਏ ਪਰ ਇਕਦਮ ਇਮਾਨਦਾਰੀ ਨਾਲ, ਜਿਹੜੀ ਕੁਆਲਿਟੀ ਗਾਹਕਾਂ ਨੇ ਮੰਗੀ ਉਹਦਾ ਇਕਦਮ ਜੈਨੂਇਨ ਤੋਂ ਜੈਨੂਇਨ ਰੇਟ ਦੇ ਨਾਲ ਅਸੀਂ ਉਹਨਾਂ ਨੂੰ ਪ੍ਰੋਵਾਈਡ ਕੀਤਾ। ਅਭੀ ਜੋ ਖੇਤੀ ਹੁੰਦੀ ਹੈ ਤਲਾਬ ਵਿਚ ਹੁੰਦੀ ਹੈ, ਇਹਦੇ ਚ ਕੋਈ ਖੇਤੀ ਵੈਸਾ ਹੁੰਦੀ ਨੀ, ਬੀਜ ਲੋਕ ਤਲਾਬ ਵਿਚ ਫੇਂਕ ਦਿੰਦੇ ਨੇ ਸ਼ੁਰੂ ਚ, ਉੱਥੇ ਹਰ ਸਾਲ ਇਹਦੇ ਬੀਜ ਆਪੇ ਆਪ ਹੀ ਜਨਮ ਲੈਂਦੇ ਨੇ, ਇਹਦੇ ਚ ਕੁਛ ਕਰਨਾ ਨੀ ਬਣਦਾ, ਇਹਦੇ ਚ ਖਾਲੀ ਤਲਾਬ ਤੇ ਬੰਦਾ ਜਾ ਕੇ ਪਿੱਛੇ ਟੋਕਰੀ ਪਾ ਕੇ ਇਹਨਾਂ ਕੱਢਣ ਦਾ ਪ੍ਰੋਸੈਸ ਹੁੰਦਾ ਵੀ ਉਹ ਥੋੜਾ ਸਾ ਟਫ ਹੁੰਦਾ, ਉਹ ਖਾਲੀ ਮੱਲੇ ਲੋਕ ਜਿਨ੍ਹਾਂ ਨੂੰ ਆਦਤ ਹੈ ਉਹ ਹੀ ਕਰ ਸਕਦੇ ਨੇ, ਹੋਰ ਨੀ ਕਰ ਸਕਦੇ। ਗੁੜੀਆ ਜਿਹਨੂੰ ਕਹਿੰਦੇ ਨੇ, ਇਹ ਜਿਹੜਾ ਨਿਕਲਦੇ ਨੇ ਬਹੁਤ ਹਾਰਡ ਹੁੰਦੀ ਹੈ, ਮਤਲਬ ਇੰਨੀ ਹਾਰਡ ਹੁੰਦੀ ਹੈ ਜਿਸ ਤਰ੍ਹਾਂ ਬਜਰੀ ਨੀ ਹੁੰਦੀ ਗਿੱਟੀ, ਉਨੀ ਹਾਰਡ ਹੁੰਦੀ ਹੈ। ਉਹਦੇ ਅੰਦਰ ਇਹ ਮਖਾਨਾ ਹੁੰਦਾ, ਮਖਾਨਾ ਜਦੋਂ ਬਾਹਰ ਨਿਕਲਦਾ ਹੋਵੇ ਉਸ ਤੋਂ ਬਾਅਦ ਅਗਰ ਇਹ ਪਾਣੀ ਪੈ ਗਿਆ ਤਾਂ ਫਟ ਜਾਏਗਾ, ਪਾਣੀ ਇਹਦਾ ਸਭ ਤੋਂ ਵੱਡਾ ਦੁਸ਼ਮਣ ਹੈ, ਰੁਕਦਾ ਹੈ ਪਾਣੀ ਚ। ਖਾਣੇ ਖਾਏ ਹੋਣਗੇ ਤੇ ਤੁਸੀਂ ਉਹਦੇ ਦੇਖਿਆ ਹੋਏਗਾ ਕਾਲਾ ਛਿਲਕਾ ਹੁੰਦਾ, ਕਾਲਾ ਛਿਲਕਾ ਬਹੁਤ ਹਾਰਡ ਹੁੰਦਾ, ਬਹੁਤ ਹਾਰਡ ਹੁੰਦਾ ਤੇ ਉਹਦੇ ਚ ਪਾਣੀ ਨੀ ਜਾ ਸਕਦਾ। ਹੁਣ ਉਹ ਲੋਕ ਜਦੋਂ ਨਿਕਾਲਦੇ ਨੇ ਉਹਨੂੰ ਫਿਰ ਸੇਕਦੇ ਨੇ, ਸੇਕ ਕੇ ਫਿਰ ਗ੍ਰੇਡਿੰਗ ਕਰਦੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਅੱਛੀ ਤਰ੍ਹਾਂ ਡਰਾਈ ਕਰਕੇ ਫਿਰ ਉਸ ਤੋਂ ਬਾਅਦ ਉਹਨੂੰ ਫਿਰ ਸੇਕਿਆ ਜਾਂਦਾ, ਸੇਕਣ ਤੋਂ ਬਾਅਦ ਫਿਰ ਪੋੜਿਆ ਜਾਂਦਾ। ਇਹ ਬਹੁਤ ਨੈਚੁਰਲ ਪ੍ਰੋਸੈਸ ਹੈ ਔਰ ਬਹੁਤ ਹਾਈਜੀਨਿਕ ਪ੍ਰੋਸੈਸ ਹੈ, ਇਹਦੇ ਚ ਮਖਾਨੇ ਚ ਕਦੀ ਵੀ ਕੋਈ ਤਰ੍ਹਾਂ ਦੀ ਦਿੱਕਤ ਨਹੀਂ ਆ ਸਕਦੀ। ਬਸ ਐਜ਼ ਏ ਬਿਜ਼ਨਸਮੈਨ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਸਾਨੂੰ ਸਕੋਪ ਨਜ਼ਰ ਆਇਆ, ਲੋਕਾਂ ਨੇ ਅਵੇਅਰਨੈਸ ਆਈ ਬਹੁਤ ਜ਼ਿਆਦਾ ਔਰ ਲੋਕ ਜਦੋਂ ਇਹਨੂੰ ਐਡਪਟ ਕਰ ਰਹੇ ਨੇ ਉਹਨਾਂ ਨੂੰ ਅੱਛਾ ਬੈਨੀਫਿਟ ਮਿਲ ਰਿਹਾ। ਅਗਰ ਤੁਸੀਂ ਦੇਖੋ ਕਿ ਅਗਰ 30 ਤੋਂ 35 ਸਾਲ ਦੀ ਲੇਡੀ ਅਗਰ ਥੋੜਾ ਜਿਹਾ ਮਖਾਨਾ ਡੇਲੀ ਖਾਏ ਉਹਨੂੰ ਲਾਈਫ ਵਿਚ ਕਦੀ ਘੁੱਟਣੇ ਦਰਦ ਦੀ ਪ੍ਰੋਬਲਮ ਜਾਂ ਕੋਈ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ। ਉੱਥੇ ਹਾਈਜੀਨਿਕ ਵੀ ਹੈ, ਕੁਛ ਨੈਚੁਰਲ ਵੀ ਹੈ, ਲੋਕਾਂ ਦੇ ਫਾਇਦੇ ਦੀ ਚੀਜ਼ ਹੈ, ਥੋੜਾ ਪ੍ਰੋਫਿਟੇਬਲ ਵੀ ਹੈ ਤੇ ਸਾਨੂੰ

0: ਹੁੰਦਾ ਕਿ ਚਲੋ ਇੱਕ ਅਸੀਂ ਇੰਡੀਆ ਦੇ ਹੈ ਵਾ, ਕੁਛ ਇੰਡੀਆ ਵਾਸਤੇ ਕੁਛ ਅੱਛਾ ਕਰਨਾ ਚਾਹੀਦਾ, ਖਾਲੀ ਆਪਣਾ ਨੀ ਸੋਚਣਾ ਚਾਹੀਦਾ। ਇੱਕ ਅੱਛੀ ਤਰ੍ਹਾਂ ਨੂੰ ਪ੍ਰੋਸੈਸ ਨਾਲ ਅਸੀਂ ਇੱਥੇ ਆਪਣੇ ਪ੍ਰੋਪਰ ਪੂਰਾ ਪ੍ਰੋਸੈਸ, ਫਿਰ ਉੱਥੋਂ ਦੀ ਮੰਗਾਉਣ ਤੋਂ ਬਾਅਦ ਕਿਸਾਨਾਂ ਤੋਂ ਮਿਲਾਉਣ ਤੋਂ ਬਾਅਦ ਫਿਰ ਅਸੀਂ ਇੱਥੇ ਪੂਰਾ ਆਪਣਾ ਗ੍ਰੇਡਿੰਗ ਸਫਾਈ ਸਾਰਾ ਪ੍ਰੋਸੈਸ ਫਿਰ ਕਰਦੇ ਹਾਂ। ਫਿਰ ਕਰਨ ਤੋਂ ਬਾਅਦ ਪ੍ਰੋਪਰ ਹਾਈਜੀਨਿਕ ਤਰੀਕੇ ਨਾਲ ਫਿਰ ਅਸੀਂ ਮਾਲ ਨੂੰ ਮਾਰਕੀਟ ਵਿੱਚ ਸਪਲਾਈ ਕਰਦੇ ਹਾਂ।
1: ਆਪਣੇ ਪੰਜਾਬ ਦੇ ਕਿਹੜੇ ਏਰੀਏ ਵਿੱਚ ਮਖਾਣੇ ਦੀ ਖੇਤੀ ਹੋ ਸਕਦੀ ਹੈ, ਹੋ ਸਕਦੀ ਹੈ ਕਿ ਨਹੀਂ ਹੋ ਸਕਦੀ?
0: ਨਹੀਂ, ਪੰਜਾਬ ਦੇ ਏਰੀਏ ਖੇਤੀ ਨਹੀਂ ਹੋ ਸਕਦੀ ਜੀ। ਬਿਹਾਰ ਦੇ ਥੋੜਾ ਬਹੁਤ ਬੰਗਾਲ ਦਾ ਬਾਰਡਰ ਟੱਚ ਕਰਦਾ, ਉੱਥੇ ਖੇਤੀ ਹੁੰਦੀ ਹੈ। ਪੂਰੀ ਪ੍ਰੋਪਰ ਜਾਣਕਾਰੀ ਲੋਗੇ, ਪੂਰੀ ਟ੍ਰੇਨਿੰਗ ਲੈਣੀ ਪਏਗੀ, ਤਾਂ ਕੰਮ ਸ਼ੁਰੂ ਹੋਏਗਾ। ਨਹੀਂ ਤੇ ਫਿਰ ਅੱਗੇ ਦੇ ਇਲਾਵਾ ਹੋਰ ਨੁਕਸਾਨ ਦੇ ਇਲਾਵਾ ਕੁਛ ਵੀ ਨਹੀਂ। ਅਗਰ ਚਾਰ ਤਰ੍ਹਾਂ ਦੇ ਮਖਾਨੇ ਆਉਂਦੇ ਨੇ, 6 ਨੰਬਰ, 5 ਨੰਬਰ, 4 ਨੰਬਰ, 3 ਨੰਬਰ, ਤੇ ਇਹਨੂੰ ਸਭ ਦੇ ਅਲੱਗ ਅਲੱਗ ਰੇਟਸ ਹੁੰਦੇ ਨੇ, ਸਭ ਦਾ ਅਲੱਗ ਅਲੱਗ। ਖਾਲੀ ਕੁਆਲਿਟੀ ਤਾਂ ਸਾਰੇ ਦੀ ਸੇਮ ਹੁੰਦੀ ਹੈ, ਲੇਕਿਨ ਪਿੱਛੇ ਬਿਹਾਰ ਇਹਨਾਂ ਨੇ ਗ੍ਰੇਡਿੰਗ ਕਰਕੇ ਇਹਨਾਂ ਦੇ ਰੇਟ ਅਪ ਡਾਊਨ ਕੀਤੇ ਹੋਏ ਨੇ। ਪਰ ਬਿਹਾਰ ਦੇ ਪਿੰਡਾਂ ਵਿੱਚ ਤਲਾਬ ਬੜੇ ਨੇ, ਕਿਉਂਕਿ ਪੂਰੇ ਤੁਸੀਂ ਸੋਚੋ ਕਿ ਬਿਹਾਰ ਇੱਕ ਸਟੇਟ ਐਸਾ ਹੈ ਕਿ ਪੂਰੇ ਵਰਲਡ ਨੂੰ ਮਖਾਨਾ ਸਪਲਾਈ ਕਰ ਰਿਹਾ। ਤੇ ਅਸੀਂ ਸੋਚਿਆ ਸੀ ਪਹਿਲੇ ਗੁੜੀ ਲਿਆ ਕੇ ਇੱਥੇ ਕੰਮ ਕਰ ਲਈਏ ਜਾਂ ਪੌੜੀ ਉੱਥੇ ਹੀ ਕਰ ਲਈਏ, ਤੇ ਸ਼ੁਰੂ ਤੋਂ ਫਰੋਮ ਦਾ ਫਸਟ ਸਟੇਜ ਤੋਂ ਅਸੀਂ ਕੰਮ ਕਰ ਲਈਏ। ਪਰ ਬਿਲਕੁਲ ਪੋਸੀਬਲ ਨਹੀਂ ਹੈ, ਤੇਰੇ ਬੰਦੇ ਇੱਥੇ ਨਹੀਂ ਆ ਸਕਦੇ। ਔਰ ਇਹ ਚੀਜ਼ ਬਹੁਤ ਹੀ ਟੈਕਨੀਕਲ ਚੀਜ਼ ਹੈ, ਅਗਰ 0.1 ਸੈਕਿੰਡ ਵੀ ਲੇਟ ਹੋ ਜਾਂਦੀ ਹੈ ਤੇ ਜੋ ਫੋੜੀ ਵਾਲੇ ਆਨੇ ਮਖਾਨਾ ਫੋੜ ਨਹੀਂ ਸਕਦੇ। ਟਾਈਮਿੰਗ ਬਹੁਤ ਮੈਟਰ ਕਰਦੀ ਹੈ, ਤੇ ਜੋ ਟ੍ਰੇਨ ਬੰਦੇ ਨੇ ਉਹ ਹੀ ਫੋੜ ਸਕਦੇ ਨੇ, ਤੇ ਉਹ ਸਾਨੂੰ ਪੰਜਾਬ ਵਿੱਚ ਨਹੀਂ ਮਿਲ ਸਕਦੇ, ਇੱਥੇ ਆ ਨਹੀਂ ਸਕਦੇ। ਹੁਣ ਤੇ ਕੀ ਬਹੁਤ ਤਰ੍ਹਾਂ ਦੀ ਮਸ਼ੀਨਾਂ ਆ ਗਈਆਂ ਨੇ, ਪੋਪ ਅਪ ਮਸ਼ੀਨਾਂ ਜਾਂ ਕੋਈ ਤਰ੍ਹਾਂ ਦੀ ਮਸ਼ੀਨਾਂ ਆ ਗਈਆਂ ਨੇ, ਲੇਕਿਨ ਉਹ ਅਸੀਂ ਪੂਰੀ ਤਰ੍ਹਾਂ ਸਕਸੈਸਫੁਲ ਨਹੀਂ ਆਈਆਂ। ਅਗਰ ਮਸ਼ੀਨਾਂ ਸਕਸੈਸਫੁਲ ਹੋ ਜਾਣਗੀਆਂ ਤੇ ਫਿਰ ਅਸੀਂ ਇਹ ਚੀਜ਼ ਪ੍ਰੋਸੈਸ ਪੰਜਾਬ ਤੇ ਕਰ ਸਕਦੇ ਹਾਂ। ਇਹ ਗ੍ਰੇਡਿੰਗ ਹੁੰਦੀ ਨਾ, ਸਾਈਜ਼ ਹੁੰਦੇ ਨੇ, 3 ਨੰਬਰ ਸਭ ਤੋਂ ਛੋਟਾ ਸਾਈਜ਼ ਹੁੰਦਾ, ਜਿਹਨੂੰ ਮੁਰਰਾ ਵੀ ਕਹਿੰਦੇ ਨੇ, ਠੁੱਡੀ ਵੀ ਕਹਿੰਦੇ ਨੇ। ਉਸ ਤੋਂ ਬਾਅਦ 4 ਨੰਬਰ ਹੁੰਦਾ, ਫਿਰ 5 ਨੰਬਰ ਉਸ ਤੋਂ ਵੱਡਾ ਹੁੰਦਾ, ਫਿਰ 6 ਨੰਬਰ ਸਭ ਤੋਂ ਵੱਡਾ, ਜਿਹੜਾ ਮਾਰਕੀਟ ਤੁਹਾਨੂੰ ਸਭ ਤੋਂ ਵੱਡਾ ਸਾਈਜ਼ ਦੇਖਣ ਨੂੰ ਮਿਲਦਾ ਹੈ, ਉਹਨੂੰ 6 ਨੰਬਰ ਬੋਲਿਆ ਜਾਂਦਾ। ਐਕਚੁਅਲੀ ਜੋ ਬੈਸਟ ਮਖਾਨਾ ਹੁੰਦਾ ਉਹ 5 ਔਰ 6 ਨੰਬਰ ਹੁੰਦਾ, 4 ਨੰਬਰ ਥੋੜਾ ਜਿਹਾ ਹਾਰਡ ਹੁੰਦਾ। ਕੈਲਸ਼ੀਅਮ ਦੀ ਕਮੀ ਕਿਸੇ ਚ ਵੀ ਨਹੀਂ ਹੁੰਦੀ, ਸੇਮ ਹੁੰਦੀ। ਕਸਟਮਰ ਜਿਸ ਤਰ੍ਹਾਂ ਮਾਰਕੀਟ ਵਿੱਚ ਆਵੇ, ਉਹਨੂੰ ਅਗਰ ਸਸਤਾ ਮਖਾਨਾ ਚਾਹੀਦਾ, ਦੋਵੇਂ ਚ ਅਸੀਂ 3 ਨੰਬਰ ਪਾ ਕੇ ਦੇਣਾ ਪੈਂਦਾ। ਲੇਕਿਨ ਐਕਚੁਅਲੀ ਡਾਇਰੈਕਟ ਇਨਡਾਇਰੈਕਟ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਮਹਿੰਗਾ ਪੈਂਦਾ, ਕਿਉਂਕਿ 3 ਨੰਬਰ ਯੂਜੇਬਲ ਨਹੀਂ ਹੈ। ਤੁਹਾਡਾ 4 ਨੰਬਰ 5 ਨੰਬਰ 6 ਨੰਬਰ ਯੂਜ਼ ਕਰ ਲਓ, ਤਾਂ ਇਸਦਾ ਕੈਲਸ਼ੀਅਮ ਦੀ ਕਮੀ ਹੈ ਨਾ, ਸਭ ਆਲਮੋਸਟ ਸਭ ਕੁਝ ਸੇਮ ਹੁੰਦਾ। 3 ਨੰਬਰ ਐਕਚੁਅਲੀ ਤੁਸੀਂ ਪੀਸ ਕੇ ਉਹਨੂੰ ਪੰਜੀਰੀ ਵਾਸਤੇ ਯੂਜ਼ ਕਰ ਸਕਦੇ ਹੋ। ਅਸੀਂ ਜਿਸ ਤਰ੍ਹਾਂ ਉਹਨੇ ਪਾਊਡਰ ਬਣਾਉਂਦੇ ਹਾਂ ਮਖਾਨੇ ਦਾ ਪਾਊਡਰ, ਉਹ ਕਾਫੀ ਹੈਲਦੀ ਹੈ। ਤੁਸੀਂ ਇਹਨੂੰ ਘਰ, ਮੈਂ ਬੋਲਣਾ ਚਾਹਵਾਂ ਕਿ ਜਿਸ ਤਰ੍ਹਾਂ 4 ਨੰਬਰ ਔਰ ਜੋ ਵੀ ਮਖਾਨੇ ਨੇ ਉਹਨੂੰ ਅਗਰ ਇੰਡੀਅਨ ਸਿਟੀਜਨ ਹੈ, ਉਹ ਅਗਰ ਆਟੇ ਚ ਪਾ ਕੇ ਜਾਂ ਲੱਸੀ ਚ ਪਾ ਕੇ ਜਾਂ ਪਾਊਡਰ ਅਗਰ ਡੇਲੀ ਕੰਜਮਪਸ਼ਨ ਕਰਨ, ਤੇ ਬਹੁਤ ਜ਼ਿਆਦਾ ਫਾਇਦਾ ਉਹਨਾਂ ਵਾਸਤੇ, ਬਹੁਤ ਜ਼ਿਆਦਾ। ਕਿਉਂਕਿ ਜਦੋਂ ਅਸੀਂ ਬਿਹਾਰ ਤੋਂ ਕੰਮ ਕੀਤਾ ਨਾ, ਤੇ ਬਿਹਾਰ ਤੋਂ ਪ੍ਰੋਪਰ ਸਾਨੂੰ ਗ੍ਰੇਡਿੰਗ ਦਾ ਮਾਲ ਨਹੀਂ ਮਿਲਿਆ, ਮਤਲਬ ਥੋੜੀ ਠੱਗੀਬਾਜ਼ੀ ਹੋਈ ਹੈ, ਪ੍ਰੋਪਰ ਗ੍ਰੇਡਿੰਗ ਨਹੀਂ ਮਿਲੀ, ਪ੍ਰੋਪਰ ਸਾਨੂੰ ਪੈਸਾ ਜਿੰਨਾ ਲਗਾਇਆ ਉਹਨਾਂ ਮਾਲ ਨਹੀਂ ਮਿਲਿਆ। ਤੇ ਉਸ ਹਿਸਾਬ ਨਾਲ ਫਿਰ ਅਸੀਂ ਆਪਣੀ ਇੱਥੇ ਫੈਕਟਰੀ ਲਾਈ ਕਿ ਨਹੀਂ, ਅਸੀਂ ਜੋ ਵੀ ਕੰਮ ਕਰਨਾ ਹੈ ਅਸੀਂ ਇਮਾਨਦਾਰੀ ਨਾਲ ਕਰਨਾ, ਔਰ ਪ੍ਰੋਪਰ ਜੋ ਗਾਹਕ ਨੇ ਜਿੰਨੇ ਪੈਸੇ ਲਗਾਉਣੇ ਨੇ ਉਨੇ ਪੈਸੇ ਦੀ ਚੀਜ਼ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਇੱਕ ਮੈਸੇਜ ਵੀ ਜਾਂਦਾ ਹੈ ਕਿ ਤਾਂ ਕਿ ਕੰਮ ਇਮਾਨਦਾਰੀ ਨਾਲ ਕਰੀਏ, ਧੋਖੇਬਾਜ਼ੀ ਨਾ ਕਰੀਏ। ਅਸੀਂ ਵੀ ਕੰਮ ਉਹੀ ਕਰ ਰਹੇ ਹਾਂ, ਤਾਂ ਹੀ ਅਸੀਂ ਆਪਣਾ ਫੈਕਟਰੀ ਸ਼ੁਰੂ ਕੀਤੀ।
1: ਕੰਮ ਕਰਦੇ ਹੋ ਤਾਂ ਤੁਹਾਡੇ ਕੋਲ ਕੋਈ ਹੋਰ ਕਿਸਾਨ ਵੀ ਆਉਂਦੇ ਨੇ ਟ੍ਰੇਨਿੰਗ ਲੈਣ ਜਾਂ ਪੁੱਛਣ ਕਿ ਤੁਸੀਂ ਇਹ ਕੰਮ ਵਧੀਆ ਕਰ ਰਹੇ ਹੋ, ਤੇ ਸਾਨੂੰ ਵੀ ਇਹਦੇ ਬਾਰੇ ਦੱਸੋ, ਟ੍ਰੇਨਿੰਗ ਦਿਓ ਕੁਛ?
0: ਬਹੁਤ ਆਏ, ਅਸੀਂ PAO ਤੇ ਗਏ, PAU ਤੇ ਉੱਥੇ ਵੀ ਸਾਡੇ ਨਾਲ ਕਾਫੀ ਸਾਨੂੰ ਐਪਰੀਸ਼ੀਏਟ ਕੀਤਾ ਗਿਆ। ਫਿਰ ਅਸੀਂ ਰੋਸਟਡ ਮਖਾਨੇ ਵੀ ਬਣਾਉਂਦੇ ਹਾਂ, ਬੜੇ ਬੰਦੇ ਆਏ ਕਿ ਸਾਨੂੰ ਰੋਸਟਡ ਦਾ ਕਿ ਬਿਜ਼ਨਸ ਕਰਨਾ ਹੈ, ਔਰ ਸਾਡੇ ਕੋਲ ਜੇ ਬਹੁਤ ਜ਼ਿਆਦਾ ਸਾਡੇ ਕੋਲ ਬਿਜ਼ਨਸ ਹੈ ਨਹੀਂ ਹੈ, ਅਸੀਂ ਨਵਾਂ ਸ਼ੁਰੂ ਕਰਨਾ ਚਾਹ ਰਹੇ ਹਾਂ, ਤੇ ਉਹਨਾਂ ਦੇ ਬ੍ਰਾਂਡ ਤੇ ਵੀ ਅਸੀਂ ਸ਼ੁਰੂ ਕਰਾ ਕੇ ਦਿੱਤਾ ਉਹਨਾਂ ਨੂੰ।
1: ਕਿਸਾਨ ਮੇਲਿਆਂ ਵਿੱਚ ਇਸ ਬਾਰੇ ਦੱਸਿਆ ਜਾਂਦਾ, ਟ੍ਰੇਨਿੰਗ ਉੱਥੇ ਵੀ ਮਿਲਦੀ ਹੈ ਕਿ ਮਖਾਣਿਆਂ ਦੀ?
0: ਨਹੀਂ, ਟ੍ਰੇਨਿੰਗ ਨਹੀਂ ਮਿਲੀ, ਬਲਕਿ ਸਾਡੇ ਕੋਲ ਪੁੱਛਿਆ ਗਿਆ, ਅਸੀਂ ਕਾਫੀ ਕੁਝ ਦੱਸੀਆਂ ਨੇ ਉਹਦੇ ਬਾਰੇ। ਰੋਸਟਡ ਦਾ ਜੋ ਅਸੀਂ ਫਲੇਵਰਡ ਮਖਾਨਾ ਬਣਾਉਂਦੇ ਹਾਂ, ਉਹਦਾ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ, ਉਹਦੇ ਬਾਰੇ ਵੀ ਦੱਸਿਆ ਗਿਆ। ਤੇ ਕਿਸਾਨ ਮੇਲੇ ਤੋਂ ਵੀ ਬੜੇ ਬੰਦਿਆਂ ਨੇ ਸਾਨੂੰ ਅਪਰੋਚ ਕੀਤਾ, ਸਾਡੇ ਨਾਲ ਕੰਟੈਕਟ ਕੀਤਾ। ਰੋਜ਼ਗਾਰ ਸ਼ੁਰੂ ਹੋ ਗਿਆ ਨਾ, ਇੱਕ ਬੰਦਾ ਕਿਸੇ ਕੋਲ ਬਿਜ਼ਨਸ ਨਹੀਂ ਹੈ, ਉਹਨਾਂ ਦੀ ਇਨਕਮ ਸ਼ੁਰੂ ਹੋ ਗਈ, ਕਿਉਂਕਿ ਮਖਾਨਾ ਥੋੜਾ ਜਿਹਾ ਅੱਜ ਦੇ ਟਾਈਮ ਤੇ ਈਜ਼ੀ ਸੈਲਿੰਗ ਪ੍ਰੋਡਕਟ ਹੈ, ਪਰ ਉਹਦੇ ਵਾਸਤੇ ਕੁਆਲਿਟੀ ਚਾਹੀਦੀ ਹੈ, ਉਹਦੇ ਪ੍ਰੋਪਰ ਰੇਟ ਚਾਹੀਦੇ ਨੇ, ਤਾਂ ਹੀ ਕੰਮ ਹੋਏਗਾ। ਤੁਸੀਂ ਕਿਸੇ ਨੂੰ ਠੱਗ ਨਹੀਂ ਸਕਦਾ, ਤੇ ਇਹ ਸਭ ਚੀਜ਼ਾਂ ਅਗਰ ਅੱਛੀ ਤਰ੍ਹਾਂ ਕੀਤੀ ਜਾਣ ਔਰ ਇਮਾਨਦਾਰੀ ਨਾਲ ਕੀਤੀ ਜਾਣ, ਮਖਾਨਾ ਐਕਚੁਅਲੀ ਬਹੁਤ ਹੀ ਅੱਛਾ ਪ੍ਰੋਡਕਟ ਹੈ, ਜਿਹਦੇ ਵਾਸਤੇ ਹੈਲਥ ਵਾਸਤੇ ਵੀ ਔਰ ਆਪਣੇ ਸਪੋਰਟ ਵੀ, ਅਗਰ ਪ੍ਰੋਪਰ ਤਰੀਕੇ ਨਾਲ ਕੀਤਾ ਜਾਏ, ਇਹਨੂੰ ਅਗਰ ਥੋੜਾ ਅਵੇਅਰਨੈਸ ਕੀਤੀ ਜਾਏ, ਤੇ ਵਰਲਡ ਵਾਈਡ ਬਹੁਤ ਅੱਛਾ ਇਹਦਾ ਰਿਜ਼ਲਟ ਮਿਲੇਗਾ, ਔਰ ਇੰਡੀਆ ਵਾਸਤੇ ਵੀ ਕਾਫੀ ਸੋਰਸ ਆਫ ਜੋ ਇਨਕਮ ਹੋਏਗੀ ਬਹੁਤ ਅੱਛੀ ਆ ਜਾਏਗੀ।
1: ਜਿਹੜੇ ਕਿਸਾਨ ਵੀਰ ਇਸ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
0: ਉਹਨਾਂ ਨੂੰ ਬਸ ਇਹੀ ਸਲਾਹ ਦਾਂਗੇ ਕਿ ਸਭ ਤੋਂ ਪਹਿਲੇ ਤੇ ਕੋਈ ਵੀ ਚੀਜ਼ ਤੇ ਡੈਪਥ ਤੇ ਜਾਓ, ਫਰੋਮ ਦ ਸਟਾਰਟਿੰਗ ਤੁਸੀਂ ਸਮਝੋ ਕਿ ਮਖਾਨਾ ਐਕਚੁਅਲੀ ਹੈ ਕੀ ਹੈ, ਉਹਨੂੰ ਫੀਲ ਕਰੋ ਕਿ ਤੁਹਾਨੂੰ ਸਾਨੂੰ

0: ਸਾਡੇ ਜਿਹੜੀ ਪੈਲੀ ਹੈ ਉਹਦੇ ਵਿੱਚ ਕਿੰਨੇ ਪੰਪ ਲੱਗਣੇ ਹਨ ਤੇ ਇਸ ਦੇ ਲਈ ਤੁਸੀਂ ਇੱਕ ਮਤਲਬ ਪੰਪ ਦੇ ਵਿੱਚ ਪਾਣੀ ਪਾ ਕੇ ਮਿਣਿਆ ਹੋਇਆ ਪਾਣੀ ਪਾ ਕੇ ਇੱਕ ਖੁੱਲੇ ਖੇਤ ਦੇ ਵਿੱਚ ਸਪਰੇ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਉਹ ਏਰੀਆ ਤੁਸੀਂ ਮਿਣ ਲਓ ਤੇ ਉਸ ਏਰੀਆ ਮਿਣ ਕੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਅਗਰ ਮੇਰਾ ਇੰਨੇ ਏਰੀਏ ਚ ਇੰਨਾ ਪਾਣੀ ਲੱਗਦਾ ਤੇ ਮੇਰਾ ਪੂਰੇ ਖੇਤ ਵਿੱਚ ਕਿੰਨਾ ਪਾਣੀ ਲੱਗੇਗਾ। ਸੋ ਇਸ ਦੇ ਲਈ ਅਸੀਂ ਸਪੋਜ਼ ਮੰਨ ਲਓ ਕਿ ਤੁਹਾਡੇ ਖੇਤ ਤੇ ਅਸੀਂ 150 ਲੀਟਰ ਪਾਣੀ ਲੱਗਣਾ ਹੈ ਖੇਤ ਦੇ ਵਿੱਚ ਤੇ ਸਾਡਾ ਜਿਹੜਾ ਪੰਪ ਹੈ ਉਹ 15 ਲੀਟਰ ਦਾ ਹੈ ਤਾਂ ਇਸ ਦੇ ਹਿਸਾਬ ਨਾਲ ਤੁਹਾਡੇ 10 ਪੰਪ ਬਣਦੇ ਨੇ। ਤਾਂ ਤੁਸੀਂ ਕੀ ਕਰੋ ਵੀ ਪਹਿਲਾਂ ਆਪਣਾ ਮਤਲਬ ਥੋੜੀ ਜਿਹੜੀ ਦਵਾਈ ਹੈ ਉਹਨੂੰ ਥੋੜੇ ਜਿਹੇ ਪਾਣੀ ਦੇ ਵਿੱਚ ਘੋਲ ਲਓ, ਉਸ ਤੋਂ ਬਾਅਦ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਜੇ 10 ਪੰਪ ਲੱਗਣੇ ਤੇ 10 ਲੀਟਰ ਘੋਲ ਜਿਹੜਾ ਹੈ ਉਸ ਦਾ 1 ਲੀਟਰ ਆਪਣੇ ਪੰਪ ਦੇ ਵਿੱਚ ਪਾ ਦਿਓ ਤੇ ਬਾਕੀ ਜਿਹੜਾ ਪਾਣੀ ਪਾ ਕੇ ਉਹ ਤੁਸੀਂ ਇਸ ਤਰ੍ਹਾਂ ਇੱਕ ਪੰਪ ਜਿਹੜਾ ਆਪਣਾ ਤਿਆਰ ਕਰ ਸਕਦੇ ਹੋ। ਸਪਰੇ ਪੰਪ ਲਈ ਹਮੇਸ਼ਾ ਸਾਨੂੰ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਪਾਣੀ ਸਾਫ਼ ਨਹੀਂ ਹੋਏਗਾ ਤੇ ਉਹ ਸਾਡੀਆਂ ਜਿਹੜੀਆਂ ਨੋਜ਼ਲਾਂ ਨੇ ਪੰਪ ਦੀਆਂ ਜਾਂ ਉਹਨਾਂ ਨੂੰ ਖਰਾਬ ਕਰ ਸਕਦੇ ਨੇ। ਤੇ ਜਦੋਂ ਵੀ ਛਿੜਕਾ ਕਰਨਾ ਹੈ ਤੇ ਛਿੜਕਾ ਕਰਨ ਵਾਲੇ ਇਨਸਾਨ ਦੀ ਜਿਹੜਾ ਸਰੀਰ ਹੈ ਪੂਰੀ ਤਰ੍ਹਾਂ ਕੱਪੜਿਆਂ ਦੇ ਨਾਲ ਢੱਕਿਆ ਹੋਣਾ ਚਾਹੀਦਾ ਹੈ। ਉਹ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੋਵੇ, ਉਹਦੇ ਜਿਹੜੇ ਸਰੀਰ ਦੇ ਉੱਤੇ ਕੋਈ ਜ਼ਖਮ ਨਾ ਹੋਵੇ ਤੇ ਕਦੇ ਵੀ ਖਾਲੀ ਪੇਟ ਸਪਰੇਅ ਨਾ ਕਰੋ। ਤੇ ਜੋ ਇਨਸਾਨ ਸਪਰੇਅ ਕਰਦਾ ਹੈ ਉਹਨੂੰ 8 ਘੰਟੇ ਤੋਂ ਵੱਧ ਜਿਹੜਾ ਕੰਮ ਹੈ ਉਹ ਨਹੀਂ ਕਰਨਾ ਚਾਹੀਦਾ। ਤੇ ਸਪਰੇਅ ਕਰਨ ਦੇ ਦੌਰਾਨ ਕੁਝ ਵੀ ਖਾਣਾ ਪੀਣਾ ਜਾਂ ਚਬਾਉਣਾ ਨਹੀਂ ਚਾਹੀਦਾ, ਇਸ ਦੇ ਨਾਲ ਦਵਾਈ ਚੜਨ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਤੇ ਇਸੇ ਤਰ੍ਹਾਂ ਜਦੋਂ ਅਸੀਂ ਛਿੜਕਾ ਕਰਨਾ ਹੈ ਤੇ ਹਮੇਸ਼ਾ ਸਾਨੂੰ ਸ਼ਾਂਤ ਮੌਸਮ ਵਾਲੇ ਦਿਨ ਛਿੜਕਾ ਕਰਨਾ ਚਾਹੀਦਾ ਹੈ ਤੇ ਹਵਾ ਦੀ ਜਿਹੜੀ ਗਤੀ ਦੀ ਦਿਸ਼ਾ ਹੈ ਉਸ ਦੇ ਉਲਟ ਸਪਰੇ ਨਹੀਂ ਕਰਨੀ ਚਾਹੀਦੀ। ਤੇ ਕਈ ਵਾਰੀ ਕੀ ਹੁੰਦਾ ਕਿ ਜਦੋਂ ਹਵਾ ਜ਼ਿਆਦਾ ਚੱਲਦੀ ਹੋਵੇ ਤੇ ਸਪਰੇ ਕਰ ਦਈਏ ਤਾਂ ਉਹ ਜਿਹੜੀ ਸਪਰੇ ਆ ਉੱਡ ਕੇ ਨਾਲ ਵਾਲੀਆਂ ਫਸਲਾਂ ਤੇ ਵੀ ਪੈ ਜਾਂਦੀ ਹੈ। ਮੰਨ ਲਓ ਕਿ ਆਪਾਂ ਚੋੜੀ ਪੱਤੀ ਵਾਲੀ ਕੋਈ ਸਪਰੇ ਕਰਦੇ ਪਏ ਹਾਂ ਤੇ ਨਾਲ ਦੇ ਖੇਤ ਵਿੱਚ ਕੋਈ ਚੋੜੀ ਪੱਤੀ ਵਾਲੀ ਫਸਲ ਖੜੀ ਹੈ ਤੇ ਜੇ ਹਵਾ ਚੱਲਦੀ ਹੋਵੇ ਤਾਂ ਜਿਹੜੀ ਦਵਾਈ ਹੈ ਉੱਡ ਕੇ ਉੱਥੇ ਜਾ ਸਕਦੀ ਹੈ ਤੇ ਸਾਡੀ ਫਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਸ ਤੋਂ ਬਾਅਦ ਜੀ ਸਾਨੂੰ ਜਿਹੜੀ ਨੋਜ਼ਲ ਹੈ ਨੋਜ਼ਲ ਵੀ ਸਾਡੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਜਿਹੜਾ ਨੋਜ਼ਲ ਹੈ ਜਾਂ ਤਾਂ ਉਹਦੇ ਚੋਂ ਪਾਣੀ ਘੱਟ ਨਿਕਲ ਰਿਹਾ ਹੁੰਦਾ ਜਾਂ ਜ਼ਿਆਦਾ ਨਿਕਲ ਰਿਹਾ ਹੁੰਦਾ ਜਾਂ ਉਹਦਾ ਜਿਹੜਾ ਨੋਜ਼ਲ ਜੋ ਪਾਣੀ ਦਾ ਜਿਹੜਾ ਉਹਦੀ ਨਿਕਲਣ ਦੀ ਖਲਾਰ ਹੁੰਦਾ ਉਹ ਸਹੀ ਨਹੀਂ ਹੁੰਦਾ। ਤੇ ਜੇ ਤੁਹਾਨੂੰ ਲੱਗੇ ਕਿ ਕੋਈ ਨੋਜ਼ਲ ਅਸੀਂ ਬਹੁਤ ਲੰਮੇ ਸਮੇਂ ਤੋਂ ਵਰਤਦੇ ਹਾਂ ਤੇ ਉਹਦੀ ਜਿਹੜੀ ਪਾਣੀ ਕੱਢਣ ਦੀ ਦਰ ਹੈ 10 ਤੋਂ 15% ਅੱਗੇ ਨਾਲ ਵੱਧ ਗਈ ਹੈ ਤੇ ਉਸ ਨੋਜ਼ਲ ਨੂੰ ਬਦਲ ਦੇਣਾ ਚਾਹੀਦਾ ਹੈ। ਜਿਹੜੀਆਂ ਨਦੀ ਨਾਸ਼ਕ ਦਵਾਈਆਂ ਹਨ ਹੁੰਦੀਆਂ ਤਾਂ ਇਹ ਸਾਰਾ ਜਿੰਨੇ ਵੀ ਰਸਾਇਣ ਹੁੰਦੇ ਨੇ ਜ਼ਹਿਰਾਂ ਹੀ ਹੁੰਦੀਆਂ ਹਨ ਤੇ ਹਮੇਸ਼ਾ ਇਹਨਾਂ ਨੂੰ ਮਤਲਬ ਬੱਚਿਆਂ ਦੀ ਪਹੁੰਚ ਤੋਂ ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਦੀ ਪਹੁੰਚ ਤੋਂ ਤੇ ਗੈਰ ਜ਼ਿੰਮੇਵਾਰ ਇਨਸਾਨਾਂ ਦੀ ਪਹੁੰਚ ਤੋਂ ਹਮੇਸ਼ਾ ਦੂਰ ਰੱਖਣਾ ਚਾਹੀਦਾ ਹੈ ਤੇ ਇਹਨਾਂ ਨੂੰ ਤੇ ਇਸੇ ਤਰ੍ਹਾਂ ਕਈ ਕੇਸਿਸ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਿ ਉਹ ਮਤਲਬ ਨਦੀਨ ਨਾਸ਼ਕ ਦਵਾਈਆਂ ਨੂੰ ਜੇ ਅਸੀਂ ਇੱਕੋ ਹੀ ਜਗ੍ਹਾ ਤੇ ਸਾਰੀਆਂ ਦਵਾਈਆਂ ਰੱਖਦੇ ਹਾਂ ਤੇ ਨਦੀਨ ਨਾਸ਼ਕ ਦਵਾਈਆਂ ਨੂੰ ਹਮੇਸ਼ਾ ਵਰਤੋਂ ਕਰਨ ਤੋਂ ਬਾਅਦ ਹਮੇਸ਼ਾ ਉਹਨਾਂ ਨੂੰ ਲੇਬਲ ਲਗਾ ਕੇ ਰੱਖੋ ਤਾਂ ਜੋ ਉਹਨਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕੇ। ਜਦੋਂ ਵੀ ਨਦੀਨ ਨਾਸ਼ਕ ਦਵਾਈਆਂ ਜਾਂ ਕੋਈ ਵੀ ਸਪਰੇ ਖਤਮ ਹੋ ਜਾਂਦੀ ਹੈ ਤੇ ਉਹਨਾਂ ਦੇ ਜਿਹੜੇ ਡੱਬੇ ਹਨ ਉਹਨਾਂ ਨੂੰ ਕਦੇ ਵੀ ਕਿਸੇ ਹੋਰ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੀਦਾ, ਉਹਨਾਂ ਦੇ ਵਿੱਚ ਮੋਰੀਆਂ ਕਰਕੇ ਉਹਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।
1: ਨਦੀਨ ਨਾਸ਼ਕਾਂ ਦੀ ਸਹੀ ਚੋਣ ਤੇ ਤਕਨੀਕੀ ਢੰਗ ਨਾਲ ਛਿੜਕਾਅ, ਇਸ ਬਾਰੇ ਜਾਣਕਾਰੀ ਦੇ ਰਹੇ ਸਨ ਡਾਕਟਰ ਚਰਨਜੀਤ ਕੌਰ। ਤਾਂ ਮੌਸਮ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਫਿਲਹਾਲ ਮੌਸਮ ਖੁਸ਼ਕ ਹੈ। ਮੌਸਮ ਬਾਰੇ ਕੋਈ ਮੌਸਮ ਵਿਭਾਗ ਵੱਲੋਂ ਫਿਲਹਾਲ ਕੋਈ ਚੇਤਾਵਨੀ ਨਹੀਂ ਹੈ ਤੇ ਮੌਸਮ ਦੀ ਇਸ ਜਾਣਕਾਰੀ ਦੇ ਨਾਲ ਹੀ ਕਿਸਾਨ ਵਾਣੀ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਜੈ ਕਿਸਾਨ ਜੈ ਹਿੰਦ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ। 60 साल की उम्र वालों को 3000 रुपए महीने की पेंशन होगी सुनिश्चित।
3: 55 रुपए तो 200 रुपए महीने की।

ਕਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮਿੱਠੀ ਗਿਅ ਮਾਹੇ ਤਾਨੀ ਬਲ ਬੰਤ ਛਪ ਕਰ ਤੂੰ ਪਾਵਾ ਦੇਖ ਤੂੰ ਸੁਣਤ।

ਸਮਰਸਨਾ ਸੰਗ ਲਾ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਪੁੱਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਉ ਸਿੱਖਿਆ ਸੰਤ ਨਾਮ

ਰੰਚ ਕਰੇ ਖੇਤ ਤਾਂ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਣ ਸੌਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਹਰ ਬੰਦਪ ਬੂਝਣ ਕੀ ਸਭ ਸੂਝ ਪਰੀ ਬਰਦਮਾਨ ਹੋਵਤ ਦਿਨ ਪ੍ਰਤਨਿਪ ਆਵਤ ਨਿਕਟ ਵਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗਏ ਰਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਵ ਕਰਤ ਮਹਾਮੁਗਨਾ ਸੰਪਤ ਦੋਲ ਚੋਰ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਸਿਓ ਮੋਹ ਬੜੋ ਸੋਕਣਾ ਬੋਇਓ ਬੀਜ ਅੰਕ ਮਮ ਅੰਕਰ ਵਿਕਤ ਔਧ ਕਰਤ ਅਗਨਾ ਮ੍ਰਿਤ ਮਝਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇ ਨਾ ਗੇ ਨੇ ਨੀਤਾ ਮਾਇਆ ਮਤ ਕਹਾ ਲੋ ਗਾਰੋ ਛਤਰ ਨ ਪਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਹੇ ਨਾ ਵਿਚਾਰੋ ਰਥ ਨਾ ਸੁਣ ਗਜ ਸਿੰਘਾਸਨ ਛਿਣ ਮੈਂ ਤਿਆਗ ਨਾਂਗ ਸਿਧਾਰੋ ਸੂਰ ਨ ਬੀਰ ਨ ਮੀਰ ਨ ਖਾਨਮ ਸੰਗ ਨਾ ਕਹੁ ਦਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਤਹੁ ਕਰ ਚਾਰੋ ਮਿੱਤਰ ਨ ਪੁੱਤਰ ਕਰਤਰ ਸਾਜਨ ਸਖ ਉਲਟ ਤੇ ਜਾਤ ਬੈਂਕ ਇਸ਼ਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਹੇ ਭਗਵੰਤ ਕਿਰਪਾ ਕਰ ਤਾਰੋ।

0: ਸਾਜਨ ਸੈਨ ਮਿਸੁਤ ਪਾਈ ਤਾਹੋ ਤੇ ਲੈ ਰਖੀ ਨਿਰਾਰੇ ਪਾਵਨ ਪਾਵਨ ਕੂੜ ਕਮਾਵਨ ਏ ਵਿਦ ਕਰਤ ਔ ਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਦਹਾਰੀ ਬਸ ਪੰਖੇ ਬਿਲਖ ਸਥਾਵਰ ਬਹੁ ਵਿਦ ਜੋਨ ਪਰਮਿਓ ਅਤ ਪਾਰੀ ਕਿਨ ਪਲ ਚਸਾ ਨਾਮ ਨੀ ਸਿਮਰਿਓ ਦੀਨਾ ਨਾਥ ਪਾਨ ਪਾਸਾਰੀ ਖਾਨ ਪਾਨ ਮਿਰਸਤ ਭੋਜਨ ਅੰਤ ਕੀ ਵਾਰ ਪੋਤ ਕਤ ਖਾਰੀ ਨਾਨਕ ਸੰਤ ਚਰਨ ਸਾ ਉਦਰੇ ਔਰ ਮਾਇਆ ਮਗਨ ਚਲੇ ਸਭ ਡਾਰੀ
1: ਬ੍ਰਹਮਾ ਰਿਕਸਿੰਗ ਸੰਧ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰ ਤਰਨ ਗਗਨ ਆਵਤ ਫੁਨ ਤਾਵਤ ਸਿੱਧ ਮਨੁੱਖ ਦੇਵ ਹਰ ਦਾਨ ਇਕ ਤਾਕੋ ਮਰਮ ਨ ਪਾਵਤ ਪ੍ਰਿਯ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੇ ਦਰਸ ਸਮਾਵਤ ਇਸੇ ਤਿਆਗ ਆਨ ਕੋ ਜਾਚ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂਰ ਸਿਮਰ ਸੁਖ ਦਾਤਾ ਨਾ

0: ਨਾਨਕ ਪਾਤ ਥਾਟੇ ਕਰ ਥਟੁਆ।
1: ਜਨਕ ਸੋਏ ਜਿਨ ਜਾਣਿਆ ਉਨ ਮਨ ਰਸ ਧਰਿਆ, ਸਤ ਸੰਤੋਖ ਸਮਾਚਰੇ ਅਪਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ, ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ।
2: ਗੁਰ ਅਰਜੁਨ ਪਰ ਪ੍ਰਮਾਣ ਪਾਰਥੋ ਚਾਲੈ ਨਹੀਂ, ਨੇਜਾ ਨਾਮ ਨਿਸ਼ਾਨ ਸਤ ਗੁਰ ਸ਼ਬਦ ਸਵਾਰਿਓ।
3: ਪਵਜਨ ਸਾਇਰ ਸੇਤ ਨਾਮ ਹਰੀ ਕਾ ਬੋਇਥਾ, ਤੋ ਸਤਿਗੁਰ ਸੰਗ ਹੇਤ ਨਾਮ ਰਾਗ ਜਗ ਉਦਰਿਓ।
4: ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ,

ਓ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕਰਾ ਫਿਕਰ ਸਵਾਹੋ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾ ਹੈ ਸਤ ਜੁਗ ਰਸਨ ਤੋ ਕਾ ਧਰਮ ਗਰਥਵਾਹੋ ਤ੍ਰਿਤੈ ਰਜਤੈ ਕਾ ਜੋਰ ਗਰਥਵਾਹੋ ਦੁਆ ਪ੍ਰਤਪੈ ਕਾ ਸਤ ਅਗਰਥਵਾਹੋ ਕਲ ਜੁਰਤ ਗਨ ਕਾ ਕੂੜ ਗਰਥਵਾਹੋ ਮਹੱਲਾ ਪਹਿਲਾ ਸ਼ਾਮ ਕੈ ਸਮਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੋ ਸੱਚ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਾਚਕ

ਸਲੋਕ ਮਹੱਲਾ ਪਹਿਲਾ ਸਿਮਰ ਰੁਖ ਸਰਾਇਰਾ ਅਤਿ ਦਿਰਗ ਅਤਿ ਮੁੱਚ ਜਾਵੈ ਕਰ ਜਾਏ ਨਰੈਸੇ ਕਿਰਤ ਪਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ